0: ਅੰਤਿ ਖੈ ਨਸੈ
1: ਜਿਸ ਕਾ ਸਾਤਿਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਤਿਤ ਪੈ ਚੁਕੇ ਭਰਮ ਗਵਨ
0: ਸੋ ਨਾਨਕ ਹਰਿ ਹਰਿ ਜਸੁ ਸਰਵਨ।

0: ਹਰ ਕੀ ਭਗਤ ਕਰੋ ਮਨ ਲਾਏ
1: ਬਚਨ ਨਾਨਕ ਫਲ ਪਾਏ
0: ਸੰਗਨ ਚਾਣਸ ਤੇਰੇ ਧਨਾ
1: ਲਪਟਾਵੇ ਮੂਰਖ ਮਨਾ
0: ਸੁਤ ਮੀਤ ਕੁਟੰਬ ਵਰ ਬਨਤਾ
1: ਕਵਨ ਸਨਾਥ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗ ਕੁਰਾਨ ਕੁਰਤਨਵਾਦ ਹੈ ਸਤਿਗੁਰਾਂ ਦਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਰਹਿਮਤ ਕਰਕੇ ਆਪਣਾ ਜਾਪ ਆਪ ਕਰਵਾਇਆ, ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਾਰਿਆਂ ਦੀ ਹਾਜ਼ਰੀ ਲਵਨ, ਸਤਿਗੁਰ ਕਿਰਪਾ ਕਰਨ। ਜਿਹੜੇ ਜਿਹੜੇ ਮਾਈ ਭਾਈ ਨੇ ਪਾਠ ਵਿੱਚ ਹਿੱਸਾ ਲਿਆ ਹੈ ਭਾਈ, ਸਾਰਿਆਂ ਨੂੰ ਸਤਿਗੁਰ ਰਹਿਮਤ ਕਰਨ, ਆਪਣੇ ਚਰਨਾਂ ਨਾਲ ਜੁੜਨ, ਹਰ ਤਰ੍ਹਾਂ ਕਰਕੇ ਬਖਸ਼ਾਂ ਭਰਿਆ ਹੱਥ ਸਿਰ 'ਤੇ ਰੱਖਣ। ਸੋ ਆਓ, 5 ਮਿੰਟ ਤਾਈਂ ਰਹਿਰਾ ਸਾਹਿਬ ਦਾ ਪਾਠ ਸ਼ੁਰੂ ਹੋਣਾ ਹੈ, ਉਸ ਤੋਂ ਬਾਅਦ ਸ਼ਾਮਾਂ ਦੇ ਦੀਵਾਨ ਸੱਜਣੇ ਨੇ ਸਾਰੇ ਮਾਈ ਭਾਈ ਦੇ ਚਰਨਾਂ 'ਚ ਬੇਨਤੀ ਹੈ, ਵੱਧ ਚੜ ਕੇ ਆ ਕੇ ਗੁਰੂ ਕੇ ਚਰਨਾਂ ਨਾਲ ਜੁੜੀਏ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ। ਫੁੱਲਾਂ ਚੁੱਕਾਂ ਦੇ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Guru Vai Guru Vai Guru Vai Guru Vai Guru Vai

ਬੋਲਾਂ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ

ਬੰਦ ਬੰਦ ਕਟਵਾ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨਾ

ਪ੍ਰਿਥਮੈ ਸਰਬੱਤ ਖਾਲਸਾਰੀ ਕੀ ਅਰਦਾਸ ਹੈਰੀ ਸਰਬੱਤ ਖਾਲਸਾਰੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾਰੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹੂ ਦਾਨ ਪ੍ਰਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹ ਦੇ ਸਦਾ ਸੁਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ

ਪਾਣ ਨਿਓਟਿਆਂ ਦੀ ਓੜ ਨਿਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਆਪ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਸਭ ਤੋਂ ਪਹਿਲਾਂ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਹਨ ਉਪਰੰਤ ਸੋਦਾਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਨਾਮ ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤਾਂ ਦੇ ਸਭ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਰਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ ਧਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਸਿਮਰਜੀਤ ਸਿੰਘ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀਓ ਦਾਇਆ ਸਿੰਘ ਦੀ ਯਾਦ ਵਿੱਚ ਸੱਚੇ ਪਾਤਸ਼ਾਹ ਜੀਓ ਜਨਮ ਦਿਨ ਹੋਣ ਤੇ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਮੇਰਾ ਪ੍ਰਯਾਪਤ ਰੱਖਣਾ ਸਮੂਹ ਸੰਗਤਾਂ ਵੱਲੋਂ ਭਾਈ ਜਗਤਾਰ ਸਿੰਘ ਉਹਨਾਂ ਦੀ ਦੇਹ ਰੋਗਤਾ ਵਾਸਤੇ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਬਖਸ਼ਣੀਆਂ ਭਾਈ ਤਾਰਾ ਸਿੰਘ ਗਿੱਲ ਉਹਨਾਂ ਦੀ ਦੇਹ ਰੋਗਤਾ ਵਾਸਤੇ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਕਿਰਪਾ ਕਰਨੀ ਜੀ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਗ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਬੈ ਚਲਾਇਓ ਪੰਥ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਣੇ, ਸੁਖਮਨੀ ਸਾਹਿਬ ਜੀ ਦੇ ਜਾਪ, ਸੋਦਾ ਰਹਿਰਾ ਸਾਹਿਬ ਜੀ ਦੇ ਪਾਠ, ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭਨੀ ਦਾ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰਨ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਹ ਹੁਣ ਸ਼ਾਮਾਂ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ। ਆਰਤੀ ਆਰਤੀ ਦੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਖਿਮਾ। ਸੋ ਆਓ ਹੁਣ ਆਪ ਜੀ ਨੂੰ ਸਤਿਕਾਰ ਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਔਰ ਤਖਤ ਕੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਹੈ। ਸਤਿਗੁਰਾਂ ਦੇ ਹਜ਼ੂਰ ਬੜੇ ਸ਼ਰਧਾ ਪਿਆਰ ਸਤਿਕਾਰ ਨਾਲ ਪਹੁੰਚ ਕੇ ਸੱਚੇ ਪਾਤਸ਼ਾਹ ਜੀ ਦੇ ਦਰ ਦੀ ਹਾਜ਼ਰੀ ਭਰ ਰਹੇ ਹਾਂ। ਅਲਾਹੀ ਬਾਣੀ ਦਾ ਪਾਠ, ਅਲਾਹੀ ਬਾਣੀ ਦਾ ਕੀਰਤਨ ਆਪ ਸਤਸੰਗੀਆਂ ਨੇ ਸ਼ਰਵਣ ਕੀਤਾ ਹੈ। ਹਾਜ਼ਰੀ ਭਰ ਰਹੇ ਸਨ ਗੁਰੂ ਘਰ ਦੇ ਮੁੱਖ ਸੇਵਾਦਾਰ ਗ੍ਰੰਥੀ ਸਾਹਿਬਾਨ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਅਤੇ ਇਹਨਾਂ ਦਾ ਜਥਾ। ਸਮਾਂ ਹੈ ਗੁਰੂ ਦੀ ਸ਼ਬਦ ਦੀ ਵਿਚਾਰ ਦਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਵਿੱਤਰ ਮੁਬਾਰਕ ਰਸਨਾ ਤੋਂ ਉਚਾਰਿਆ ਹੋਇਆ ਸ਼ਬਦ। 21ਵਾਂ ਸ਼ਬਦ ਹੈ ਔਰ 421 ਅਤੇ 422 ਅੰਗ 'ਤੇ ਇਹ ਸ਼ਬਦ ਸੁਸ਼ੋਭਿਤ ਹੈ। ਸਤਿਗੁਰੂ ਜੀ ਇਸ ਪਵਿੱਤਰ ਸ਼ਬਦ ਵਿੱਚ ਨਾਮ ਦੀ ਮਹਿਮਾ ਸੱਚੇ ਪਾਤਸ਼ਾਹ ਜੀ ਦਰਸਾ ਰਹੇ ਨੇ ਕਿ ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦਾ ਜਨਮ ਸਫਲ ਹੈ, ਲਾਹਾ ਲੈ ਕੇ ਕਰ ਜਾਂਦੇ ਹਨ। ਜਿਹੜੇ ਵਾਹਿਗੁਰੂ ਨਾਲ ਟੁੱਟ ਗਏ ਉਹ ਜੀਵ ਦੁਖੀ ਰਹਿੰਦੇ ਹਨ। ਸੋ ਰਸਨ ਕਰਾਂਗੇ ਪਵਿੱਤਰ, ਪਿਆਰ ਨਾਲ ਬੋਲੀਏ ਸਤਨਾਮ ਸ੍ਰੀ

ਜਗਤ ਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਸਾ ਰਾਗ ਵਿੱਚ ਕਿਰਪਾ ਕਰਦੇ ਹਨ। ਮਨ ਰਾਤੋ ਹਰ ਨਾਏ, ਭਾਈ ਜਿਨ੍ਹਾਂ ਦਾ ਮਨ ਰਾਤੋ ਰੰਗਿਆ ਗਿਆ ਹਰ ਨਾਏ ਹਰੀ ਦੇ ਨਾਏ ਨਾਮ ਦੇ ਵਿੱਚ, ਜਿਹੜੇ ਵਾਹਿਗੁਰੂ ਦੇ ਨਾਮ ਵਿੱਚ ਰੰਗੇ ਗਏ, ਜਿਨ੍ਹਾਂ ਦਾ ਪਿਆਰ ਵਾਹਿਗੁਰੂ ਦੇ ਨਾਮ ਨਾਲ ਪੈ ਗਿਆ, ਸੱਚ ਵਿਖਾਣਿਆ, ਉਹਨਾਂ ਨੇ ਆਪਣੀ ਜ਼ਬਾਨ ਤੋਂ ਸੱਚ ਕਿਹਾ, ਉਹ ਵਾਹਿਗੁਰੂ ਦੇ ਪਿਆਰੇ ਸੱਚ ਬੋਲਦੇ ਨੇ, ਸੱਚਾ ਨਾਮ ਬੋਲਦੇ, ਸੱਚੀ ਬਾਣੀ ਪੜ੍ਹਦੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਏਮਨਾਬਾਦ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਗਏ ਹਨ ਤਾਂ ਗੁਰੂ ਮਹਾਰਾਜ ਨੇ ਉਸ ਵੇਲੇ ਬਚਨ ਉਚਾਰਨ ਕੀਤਾ ਸੀ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਸੱਚਾ ਬਚਨ ਕੀਤਾ ਸੀ ਸੱਚ ਦੇ ਸਮੇਂ ਉੱਤੇ ਮੌਕੇ ਉੱਤੇ ਬਚਨ ਕੀਤਾ, ਸਮਾਂ ਲੰਘ ਜਾਏ ਸੱਚ ਬੋਲਿਆ ਉਹ ਝੂਠ ਵਰਗਾ ਹੀ ਹੁੰਦਾ। ਸਤਸੰਗੀਓ, ਸਮੇਂ ਉੱਤੇ ਐਨ ਮੌਕੇ ਉੱਤੇ ਸੱਚ ਬੋਲ ਦੇਣਾ ਇਹਦਾ ਬਹੁਤ ਵੱਡਾ ਅਸਰ ਪੈਂਦਾ ਹੈ। ਸੋ ਬਾਬਰ ਨੇ ਹਮਲਾ ਕੀਤਾ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਰ ਦੇ ਮੂੰਹ 'ਤੇ ਜਾਬਰ ਕਿਹਾ ਉਸ ਨੂੰ ਜਾਬਰ, ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਰਾਤੋ ਹਰ ਨਾਏ ਸੱਚ ਵਿਖਾਣੇ ਆ, ਜਿਨ੍ਹਾਂ ਦਾ ਮਨ ਸੱਚੇ ਨਾਮ ਵਿੱਚ ਰੰਗਿਆ ਗਿਆ ਉਹਨਾਂ ਨੇ ਸੱਚ ਵਿਖਾਣੇ ਆ, ਉਹਨਾਂ ਨੇ ਸੱਚੇ ਪਰਮੇਸ਼ੁਰ ਦਾ ਨਾਮ ਜਪਿਆ, ਉਹਨਾਂ ਸੱਚ ਬੋਲਿਆ। ਐਸੇ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ, ਲੋਕਾਂ ਦਾ ਕਿਹਾ ਜਾਏ ਜਾ ਤੁਦ ਭਾਣਿਆ। ਗੁਰੂ ਨਾਨਕ ਦੇਵ ਜੀ ਕਹਿੰਦੇ ਜਦੋਂ ਵਾਹਿਗੁਰੂ ਤੈਨੂੰ ਉਹ ਭਾ ਗਏ ਸੱਚ ਬੋਲਣ ਵਾਲੇ ਨਾਮ ਵਿੱਚ ਚੰਗੀਆਂ ਰੂਹਾਂ, ਜਦੋਂ ਤੈਨੂੰ ਭਾ ਗਈਆਂ ਚੰਗੀਆਂ ਲੱਗੀਆਂ, ਲੋਕਾਂ ਦਾ ਕਿਹਾ ਜਾਏ ਅਤੇ ਲੋਕਾਂ ਦਾ ਉੱਥੇ ਕੀ ਜਾਂਦਾ ਭਾਈ, ਲੋਕਾਂ ਨੂੰ ਕੀ ਤਕਲੀਫ, ਲੋਕਾਂ ਨੂੰ ਕੀ ਘਾਟਾ। ਜੇ ਕੋਈ ਪਰਮਾਤਮਾ ਦੇ ਭਾਣੇ ਵਿੱਚ ਆ ਗਿਆ, ਜੇ ਕੋਈ ਵਾਹਿਗੁਰੂ ਦੀ ਬਖਸ਼ਿਸ਼ ਪਾ ਗਿਆ ਤਾਂ ਇਹਦੇ 'ਚ ਲੋਕਾਂ ਦਾ ਕੀ ਜਾਂਦਾ ਹੈ, ਕੀ ਘਾਟਾ ਆਉਂਦਾ ਲੋਕਾਂ ਨੂੰ। ਸੋ ਮਤਲਬ ਇਹਦੇ ਨਾਲ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਵਾਹਿਗੁਰੂ ਦੇ ਭਾਣੇ ਚੱਲੇ ਨੇ, ਵਾਹਿਗੁਰੂ ਨੇ ਉਹਨਾਂ ਨੂੰ ਵਡਿਆਈਆਂ ਬਖਸ਼ ਦਿੱਤੀਆਂ। ਜੋ ਲੱਗ ਜੀਓ ਪ੍ਰਾਣ ਸੱਚ ਧਿਆਈ ਹੈ, ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਜਿੰਨਾ ਚਿਰ ਸਾਡੇ ਸਰੀਰ ਵਿੱਚ ਪ੍ਰਾਣ ਨੇ ਉਨਾ ਚਿਰ ਸੱਚੇ ਨਾਮ ਨੂੰ ਜਪੀਏ। ਇੱਕ ਦਿਨ ਨਹੀਂ, ਦੋ ਦਿਨ ਨਹੀਂ, ਜਿੰਨਾ ਚਿਰ ਅਸੀਂ ਖਾਂਦੇ ਹਾਂ ਪੀਂਦੇ ਹਾਂ, ਸਾਨੂੰ ਸਵਾਸ ਆ ਰਹੇ ਨੇ, ਜ਼ਿੰਦਗੀ ਦਿੱਤੀ ਵਾਹਿਗੁਰੂ ਨੇ, ਉਨਾ ਚਿਰ ਸਿਮਰਨ ਕਰਨਾ ਹੀ ਕਰਨਾ। ਕਬੀਰ ਸਾਹਿਬ ਦਾ ਫਰਮਾਨ ਹੈ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗਰਸੀ ਨਹੀਂ ਕਾਇਆ, ਜਬ ਲਗ ਬਿਗਲ ਪਈ ਨਹੀਂ ਬਾਣੀ, ਭੱਜ ਲਿਹਰੇ ਮਨ ਸਾਰੰਗ ਪਾਣੀ, ਆਵ ਨਾ ਭਜਸ ਭਜਸ ਕਾ ਭਾਈ, ਆਵੇ ਅੰਤ ਨਾ ਭਜਿਆ ਜਾਈ। ਪੁੱਛਿਆ ਸੀ ਕਿਸੇ ਨੇ ਕਿੰਨਾ ਚਿਰ ਨਾਮ ਜਪਣਾ ਚਾਹੀਦਾ, ਕਿੰਨਾ ਚਿਰ ਸਿਮਰਨ ਕਰਨਾ ਚਾਹੀਦਾ, ਕਿਹੜੇ ਵੇਲੇ ਕਰਨਾ ਚਾਹੀਦਾ ਹੈ। ਇਹੀ ਸਵਾਲ ਕਿਸੇ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਸ਼ ਭਿੰਡਰਾਂ ਵਾਲਿਆਂ ਨੂੰ ਪੁੱਛ ਲਿਆ। ਉਹਨੂੰ ਪੁੱਛਿਆ ਕਿ ਮਹਾਂਪੁਰਸ਼ੋ ਨਾਮ ਕਿਹੜੇ ਸਮੇਂ ਜਪਣਾ ਚਾਹੀਦਾ ਹੈ, ਅਤੇ ਮਹਾਂਪੁਰਸ਼ਾਂ ਨੇ ਅੱਗੋਂ ਸਵਾਲ ਕੀਤਾ ਭਾਈ ਭੁੱਖ ਲੱਗਦੀ ਹੈ? ਕਹਿੰਦਾ ਹਾਂ ਜੀ, ਭੁੱਖ ਤਾਂ ਲੱਗਦੀ, ਹਰੇਕ ਨੂੰ ਲੱਗਦੀ ਹੈ। ਇਹ ਸਾਡਾ ਜਿਹੜਾ ਸਰੀਰ ਅੰਨਮੈ ਕੋਸ਼ ਹੈ, ਅੰਨ ਦਾ ਸਤਸੰਗ ਵੀ ਬਣਿਆ ਹੋਇਆ, ਸਾਢੇ ਤਰੇ ਮਨ ਦਿਓ ਹੋਰੀ ਚੱਲੇ ਪਾਣੀ ਅੰਨ, ਅੰਨ ਪਾਣੀ ਦੇ ਆਸਰੇ ਚੱਲਦੀ ਹੈ ਦੇਹੀ, ਅਤੇ ਮਾਰੇ ਭੁੱਖ ਤਾਂ ਲੱਗਦੀ ਹੈ, ਪਿਆਸ ਵੀ ਲੱਗਦੀ ਹੋਣੀ ਹੈ। ਹਾਂ ਮਾਰੇ ਪਿਆਸ ਲੱਗਦੀ ਹੈ, ਕਈ ਵਾਰ ਪਾਣੀ ਦਿਨ 'ਚ ਪੀਦਾ। ਕਦੇ ਕਿਸੇ ਸਾਧੂ ਸੰਤ ਨੂੰ ਪੁੱਛਿਆ ਜਾ ਕੇ ਕਿ ਰੋਟੀ ਕਿਹੜੇ ਵੇਲੇ ਖਾਣੀ ਚਾਹੀਦੀ, ਕਿਹੜੇ ਵੇਲੇ ਪਾਣੀ ਪੀਣਾ ਚਾਹੀਦਾ, ਕਿਸੇ ਗੁਆਂਢੀ ਨੂੰ ਜਾ ਕੇ ਪੁੱਛਿਆ ਕਦੀ? ਕਹਿੰਦੇ ਨਹੀਂ, ਫਿਰ ਜਦੋਂ ਭੁੱਖ ਲੱਗ ਜਾਂਦੀ ਰੋਟੀ ਖਾ ਲਈਦੀ ਹੈ। ਬਾਣੀ 'ਚ ਲਿਖਿਆ ਸਤਸੰਗੀ, ਇੱਦਾਂ ਵੀ ਸੋਰ ਠਾਗ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿ ਭੁੱਖੇ ਖਾਵਤ ਲਾਜ ਨਾ ਆਵੇ। ਭੁੱਖਾ ਬੰਦਾ ਹੋਵੇ ਸਤਸੰਗੀਓ, ਅੱਤ ਦੀ ਭੁੱਖ ਲੱਗੀ ਹੋਵੇ ਅਤੇ ਉਹਨੂੰ ਰੋਟੀ ਮਿਲ ਜੇ ਸਹੀ, ਫਿਰ ਦੋਨੋਂ ਹੱਥਾਂ ਨਾਲ ਖਾਣ ਲੱਗ ਪੈਂਦਾ, ਉਹ ਨਹੀਂ ਵੇਹਦਾ, ਫਿਰ ਲੋਕ ਕੀ ਕਹਿਣਗੇ। ਜਿੱਥੇ ਖਲੋਤਾ, ਜਿੱਥੇ ਉਹਨੂੰ ਮਿਲ ਗਿਆ ਅੰਨ, ਉੱਥੇ ਖਾਣ ਲੱਗ ਪਿਆ। ਭੁੱਖੇ ਖਾਵਤ ਲਾਜ ਨਾ ਆਵੇ ਅਤੇ ਉਹ ਹਰ ਜਨ ਹਰ ਗੁਣ ਗਾਵੇ। ਇੱਦਾਂ ਜਿਹੜਾ ਵਾਹਿਗੁਰੂ ਦਾ ਪਿਆਰਾ, ਵਾਹਿਗੁਰੂ ਦੇ ਗੁਣ ਗਾਈ ਜਾਂਦਾ, ਲੋਕ ਜੋ ਮਰਜ਼ੀ ਕਹੀ ਜਾਣ,
ਦੂਸਰੀ ਬੇਨਤੀ ਆਮ ਸਵਾਲ ਹੋ ਜਾਂਦਾ ਹੈ, ਮੈਨੂੰ ਥੋੜ੍ਹੇ ਦਿਨ ਪਹਿਲਾਂ ਸਵਾਲ ਕੀਤਾ ਸੀ ਕਿ ਅੰਮ੍ਰਿਤ ਵੇਲੇ ਨਾਮ ਜਪਣਾ ਜ਼ਰੂਰੀ ਹੈ, ਅੰਮ੍ਰਿਤ ਵੇਲਾ ਕਹਿੰਦੇ ਕਿਹਨੂੰ ਨੇ, ਅਤੇ ਬੇਨਤੀ ਕਰਦੇ ਹਾਂ। ਵੈਸੇ ਤਾਂ ਅੰਮ੍ਰਿਤ ਵੇਲਾ ਜਿਹੜਾ ਹੈ ਇਹ ਗੁਰਮਤ ਅਨੁਸਾਰ ਸੂਰਜ ਚੜ੍ਹਨ ਤੋਂ 5 ਜਾਂ 6 ਘੜੀਆਂ ਪਹਿਲਾਂ, 22 ਮਿੰਟ ਦੀ ਘੜੀ ਹੈ ਅਤੇ 6 ਪਲੱਸ ਕਰ ਲਓ ਉਹਨੂੰ, ਵਾਹਿਗੁਰੂ ਉਹਨੂੰ 6 ਦੇ ਨਾਲ ਗੁਣਾ ਕਰ ਲਓ ਸਤਸੰਗ ਜਿੰਨਾ ਬਣਿਆ, ਮਤਲਬ ਇੱਕ ਪੈਰ ਪਹਿਲਾਂ, ਇੱਕ ਪੈਰ 3 ਘੰਟਿਆਂ ਦਾ। ਜੇ ਦਿਨ ਚੜ੍ਹਦਾ ਹੈ 6 ਵਜੇ ਇਹਦਾ ਮਤਲਬ 3 ਵਜੇ ਅੰਮ੍ਰਿਤ ਵੇਲਾ ਸ਼ੁਰੂ। ਦੂਸਰੀ ਬੇਨਤੀ ਹੈ ਕਿ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ, ਜੇ ਅਸੀਂ ਵੇਲੇ ਵਕਤ ਦੀ ਵਿਚਾਰ ਕਰਾਂਗੇ ਤਾਂ ਭਗਤੀ ਦੇ ਸਾਨੂੰ ਸਮਾਂ ਹੀ ਕੋਈ ਨਹੀਂ, ਟਾਈਮ ਹੁੰਦਾ ਹੀ ਨਹੀਂ ਇਨਸਾਨ ਕੋਲ। ਇਹ ਵੀ ਲਿਖਿਆ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ, ਸਭੇ ਵਕਤ ਸਭੇ ਕਰ ਵੇਲਾ ਖਾਲਕ ਯਾਦ ਦਿਲੇ ਮੈਂ ਮੌਲਾ, ਸਾਰਾ ਦਿਨ ਜਦੋਂ ਵੀ ਕਿਤੇ ਟਾਈਮ ਲੱਗੇ ਉਦੋਂ ਵਾਹਿਗੁਰੂ ਨਾਲ ਜੁੜ ਜਾਓ। ਤੀਸਰੀ ਬੇਨਤੀ ਹੈ ਕਿ ਜਿਹੜਾ ਵੇਲਾ ਹੈ ਇਹ ਅੰਮ੍ਰਿਤ ਨਹੀਂ ਗਾ, ਨਾਮ ਅੰਮ੍ਰਿਤ ਨੇ ਵੇਲੇ ਨੂੰ ਅੰਮ੍ਰਿਤ ਬਣਾਤਾ। ਤਵੱਜੋ ਦਿਓ, ਧਿਆਨ ਦਿਓ, ਅੰਮ੍ਰਿਤ ਵੇਲਾ ਸੱਚ ਨਾ ਉਹ ਆਪਾਂ ਰੋਜ਼ ਪੜ੍ਹਦੇ ਹਾਂ, ਵੇਲਾ ਅੰਮ੍ਰਿਤ ਨਹੀਂ ਹੁੰਦਾ ਪਿਆਰਿਓ। ਕਿਵੇਂ ਸਵੇਰੇ ਉੱਠ ਗਏ ਅਤੇ ਉੱਠ ਕੇ ਮੋਬਾਈਲ ਉੱਤੇ ਲੱਗ ਪਏ ਕਈ ਕੁਛ ਵੇਖਣ, ਨਾ ਕੋਈ ਸਿਮਰਨ ਨਾ ਕੋਈ ਬੰਦਗੀ, ਉਹ ਵੇਲਾ ਅੰਮ੍ਰਿਤ ਹੈ? ਅੰਮ੍ਰਿਤ ਨਾਮ ਨੇ ਵੇਲੇ ਨੂੰ ਅੰਮ੍ਰਿਤ ਬਣਾਉਣਾ ਸੀ। ਪਾਣੀ ਲੈ ਲਿਆ ਸਤਸੰਗੀਓ ਸਤਲੁਜ ਦਰਿਆ ਦਾ ਅਤੇ ਅੰਮ੍ਰਿਤ ਬਈ ਬਈ ਬਾਣੀ ਪੜ੍ਹੀ ਸੱਚੇ ਪਾਤਸ਼ਾਹ ਜੀ ਨੇ, ਪਤਾਸੇ ਵਿੱਚ ਘੋਲੇ ਸੱਚੇ ਪਾਤਸ਼ਾਹ ਜੀ ਨੇ, ਉਹ ਅੰਮ੍ਰਿਤ ਬਣ ਗਿਆ। ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ, ਜੇ ਉਹ 'ਤੇ ਬਾਣੀ ਨਹੀਂ ਪੜ੍ਹੀ ਗਈ ਉਹ ਪਾਣੀ ਹੈ, ਬਾਣੀ ਨੇ ਉਸ ਪਾਣੀ ਨੂੰ ਅੰਮ੍ਰਿਤ ਬਣਾਇਆ। ਇੱਦਾਂ ਜਿਹੜਾ ਵੇਲਾ ਹੈ ਇਹਨੂੰ ਨਾਮ ਵਾਹਿਗੁਰੂ ਦੀ ਵਡਿਆਈ ਹੀ ਅੰਮ੍ਰਿਤ ਵੇਲਾ ਬਣਾਉਂਦੀ ਹੈ, ਨਹੀਂ ਤਾਂ ਵੇਲਾ ਹੀ ਇਕੱਲਾ। ਸੋ ਇਸ ਲਈ ਜੇ ਵੇਲੇ ਵਕਤ ਦੀ ਵਿਚਾਰ ਕਰਾਂਗੇ ਤਾਂ ਟਾਈਮ ਤਾਂ ਹੈ ਹੀ ਨਹੀਂ ਸਾਲ ਕੋਲ। ਅੰਮ੍ਰਿਤ ਵੇਲਾ ਤਾਂ ਆਪਾਂ ਕਹਿੰਦੇ ਸਵੇਰੇ ਰਾਤ ਨੂੰ ਜੋ ਆਰਾਮ ਕਰ ਲੈਂਦੇ ਹਾਂ, ਇੱਕ ਤਾਂ ਸਰੀਰ ਸਾਡਾ ਰਿਸ਼ਟ ਪੁਸ਼ਟ ਹੋ ਜਾਂਦਾ, ਦਿਮਾਗ ਦੀ ਜੋ ਚਿੰਤਾ ਥਕੇਵਾਂ ਇਹ ਦੂਰ ਹੋ ਜਾਂਦਾ, ਪ੍ਰਕਿਰਤੀ ਜਿਹੜੀ ਐਨ ਆਰਾਮ ਕਰਨ ਲੱਗ ਪੈਂਦੀ ਹੈ। ਐਸੇ ਸਮੇਂ ਉੱਤੇ ਵਾਹਿਗੁਰੂ ਦੀ ਬੰਦਗੀ ਕਰਨੀ, ਮਨ ਟਿਕਾਓ ਵਿੱਚ ਜਾਂਦਾ, ਮਨ ਸ਼ਾਂਤ ਇਕਾਂਤ ਹੁੰਦਾ। ਇਸ ਵਾਸਤੇ ਅੰਮ੍ਰਿਤ ਵੇਲੇ ਜਪਿਆ ਨਾਮ ਵੱਧ ਫਲ ਦਿੰਦਾ ਸਤਸੰਗੀਓ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੋ ਲੱਗ ਜੀਓ ਪ੍ਰਾਣ ਸੱਚ ਧਿਆਈਏ, ਜਿੰਨਾ ਚਿਰ ਸਰੀਰ ਵਿੱਚ ਪ੍ਰਾਣ ਨੇ ਸੱਚਾ ਨਾਮ ਜਪੀਏ। ਕਬੀਰ ਜੀ ਨੂੰ ਪੁੱਛਿਆ ਸੀ ਕਿਹੜੇ ਵੇਲੇ ਨਾਮ ਜਪਣਾ ਚਾਹੀਦਾ, ਕਬੀਰ ਜੀ ਕਹਿੰਦੇ ਜਬ ਲੱਗ ਜਰਾ ਰੋਗ ਨਹੀਂ ਆਇਆ, ਜਿੰਨਾ ਚਿਰ ਭਾਈ ਤੇਰੇ 'ਤੇ ਵਢੇਪੇ ਦਾ ਰੋਗ ਨਹੀਂ ਆ ਜਾਂਦਾ। ਹੁਣ ਵਢੇਪੇ ਦਾ ਸਤਸੰਗ ਕੀ ਹੈ, ਨੈਣੋ ਨੀਰ ਬਹਿ ਤਨ ਖੀਨਾ, ਭੈ ਕੇਸ ਬੁੱਧਵਾਨੀ, ਰੂਧਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪਰਾਨੀ। ਦੰਦ ਮੂੰਹ ਵਿੱਚ ਨਹੀਂ ਰਹਿ ਗਏ ਸਤਸੰਗੀ, ਉਹ ਵਾਹਿਗੁਰੂ ਨਹੀਂ ਕਿਹਾ ਜਾਂਦਾ, ਵਾਖਰੂ ਨਿਕਲਦਾ ਮੂੰਹ ਤੋਂ, ਸ਼ੁੱਧ ਅੱਖਰ ਨਹੀਂ ਬੋਲੇ ਜਾਂਦੇ, ਹੱਥ ਕੰਬਣ ਲੱਗ ਪਏ, ਪੈਰ ਲੜਖੜਾ ਗਏ, ਅੱਖਾਂ 'ਚ ਪਾਣੀ ਵਗਣ ਲੱਗ ਪਿਆ, ਨੇਤਰਾਂ ਦੀ ਜੋਤ ਚਲੀ ਗਈ, ਕੰਨ ਬੋਲੇ ਹੋ ਗਏ, ਸਰੀਰ ਸਾਥ ਨਹੀਂ ਦੇ ਰਿਹਾ ਪਿਆਰਿਓ। ਐਸੇ ਸਮੇਂ 'ਤੇ ਕੀ ਸਿਮਰਨ ਕਰਾਂਗੇ? ਅਤੇ ਗੁਰੂ ਜੀ ਮਿਹਰ ਕਰਦੇ ਨੇ, ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਕਾਲ ਗਰਸੀ ਨਹੀਂ ਕਾਇਆ, ਜਿੰਨਾ ਚਿਰ ਤੇਰੇ ਸਰੀਰ ਨੂੰ ਕਾਲ ਨਹੀਂ ਖਾ ਜਾਂਦਾ, ਭਾਵ ਮੌਤ ਨਹੀਂ ਆ ਜਾਂਦੀ, ਉਹਨਾਂ 'ਚ ਸਿਮਰਨ ਕਰਨਾ। ਜਬ ਲੱਗ ਵਿਕਲ ਭਈ ਨਹੀਂ ਬਾਣੀ, ਬਾਣੀ ਦਾ ਅਰਥ ਹੈ ਜ਼ਬਾਨ ਬੰਦ ਨਹੀਂ ਹੋ ਜਾਂਦੀ ਜਿੰਨਾ ਚਿਰ ਤੇਰੀ, ਉਹਨਾਂ ਚਿਰ ਸਿਮਰਨ ਕਰਨਾ। ਅੰਮ੍ਰਿਤ ਛੱਕ ਕੇ ਆਇਆ ਪਰੇ ਪ੍ਰੇਮੀ ਕੋਈ, ਅਤੇ ਕਹਿੰਦਾ ਸਾਡੇ ਮਹਾਂਪੁਰਸ਼ਾਂ ਨੇ ਦੱਸਿਆ ਕਿ 40 ਦਿਨ ਨਾਮ ਜਪ ਲਈ, ਅਤੇ ਭਾਈ ਇਹ ਨਹੀਂ ਕਿਹਾ ਉਹਨੇ ਕਿ 40 ਦਿਨ ਰੋਟੀ ਖਾ ਲਈ, ਬੜਾ ਲੋੜ ਹੀ ਨਹੀਂ, ਜੇ ਸਾਰੀ ਜ਼ਿੰਦਗੀ ਪ੍ਰਸ਼ਾਦੇ ਦੀ ਲੋੜ ਹੈ, ਪਾਣੀ ਦੀ ਲੋੜ ਹੈ, ਹਰੇਕ ਚੀਜ਼ ਦੀ ਲੋੜ ਹੈ, ਅਤੇ ਨਾਲ ਸਾਡੇ ਸਰੀਰ ਨੂੰ ਨਾਮ ਸਿਮਰਨ ਦੀ ਲੋੜ ਸਾਰੀ ਜ਼ਿੰਦਗੀ ਹੈ, ਜਿੰਨਾ ਚਿਰ ਸਰੀਰ ਦਿੱਤਾ ਵਾਹਿਗੁਰੂ ਨੇ, ਜਿੰਨਾ ਚਿਰ ਚੱਲਦਾ ਫਿਰਦਾ ਸਰੀਰ ਉਨਾ ਚਿਰ ਸਿਮਰਨ ਕਰਨਾ ਹੈ। ਜਬ ਲਵ ਜੋ ਲੱਗ ਜੀਓ ਪ੍ਰਾਣ, ਜਿੰਨਾ ਚਿਰ ਭਾਈ ਤੇਰੇ ਸਰੀਰ ਵਿੱਚ ਪ੍ਰਾਣ ਹਨ, ਸਵਾਸ ਹਨ, ਸੱਚ ਧਿਆਈ ਹੈ, ਸੱਚੇ ਨਾਮ ਨੂੰ ਧਿਆਉਣਾ ਕਰੀਏ, ਲਾਹਾ ਹਰ ਗੁਣ ਗਾਏ ਮਿਲੇ ਸੁਖ ਪਾਈਏ, ਭਾਈ ਲਾਹਾ ਹੈ, ਨਫ਼ਾ ਹੈ ਸਾਨੂੰ ਵਾਹਿਗੁਰੂ ਦੇ ਗੁਣ ਗਾਉਣ ਦੇ ਵਿੱਚ ਹੀ,
ਅਤੇ ਜੇ ਪਿਆਰੇ ਨਾਮ ਪਰਮੇਸ਼ੁਰ ਦੇ ਗੁਣ ਗਾਉਣ ਦਾ ਲਾਹਾ ਮਿਲ ਜਾਏ, ਮਿਲੇ ਸੁੱਖ ਪਾਈਏ, ਅਤੇ ਫਿਰ ਆਤਮਕ ਸੁੱਖ ਮਿਲਦਾ ਹੈ, ਆਤਮਕ ਆਨੰਦ ਮਿਲਦਾ ਹੈ। ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਲ ਸਗਲੀ ਹੋਵੇ। ਇਸ ਵਾਸਤੇ ਨਾਮ ਜਪਣ ਦੇ ਵਿੱਚ ਹੀ ਆਤਮਕ ਸੁੱਖ ਹੈ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਮਿਹਰ ਕਰਦੇ ਨੇ, ਸੱਚੀ ਤੇਰੀ ਕਾਰ ਦੇਹ ਦਿਆਲ ਤੂੰ। ਬੇਨਤੀ ਕਰੀਏ ਵਾਹਿਗੁਰੂ, ਸੱਚੀ ਤੇਰੀ ਕਾਰ, ਕਾਰ ਦਾ ਅਰਥ ਹੈ ਤੇਰੀ ਭਗਤੀ ਰੂਪੀ ਕਾਰ, ਤੇਰਾ ਸਿਮਰਨ ਬੰਦਗੀ ਰੂਪੀ ਜਿਹੜਾ ਕਾਰ ਕੰਮ ਹੈ ਨਾ, ਇਹ ਅਸਲੀ ਦੇਹ ਦਿਆਲ ਤੂੰ। ਹੇ ਦਿਆਲੂ ਵਾਹਿਗੁਰੂ, ਹੇ ਪਰਮਾਤਮਾ, ਸਾਨੂੰ ਕਿਰਪਾ ਕਰਕੇ ਆਪਣੀ ਭਗਤੀ ਰੂਪੀ ਕਾਰ ਬਖਸ਼। ਹੋ ਜੀਵਾ ਤੁਧ ਸਾਲਾ ਹੇ, ਮੈਂ ਟੇਕ ਆਧਾਰ ਤੂੰ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਵਾਹਿਗੁਰੂ, ਹੋ ਜੀਵਾ ਤੁਧ ਸਾਲਾ ਹੇ, ਮੈਂ ਤੇਰੀ ਸਿਫਤ ਸਲਾਹ ਕਰਕੇ ਜਿਉਂਦਾ ਹਾਂ। ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਓ। ਜੇ ਆਖਦੇ ਹਾਂ ਵਾਹਿਗੁਰੂ ਦਾ ਨਾਮ ਤਾਂ ਸਾਡਾ ਆਤਮਕ ਜੀਵਨ ਹੈ, ਜੇ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ ਤਾਂ ਸਾਡੀ ਆਤਮਕ ਮੌਤ ਹੈ। ਅਤੇ ਗੁਰੂ ਜੀ ਮਿਹਰ ਕਰਦੇ, ਵਾਹਿਗੁਰੂ ਕਿਰਪਾ ਕਰ, ਮੈਂ ਤੇਰਾ ਨਾਮ ਜਪ ਜਪ ਕੇ ਸਿਫਤ ਕਰ ਕਰਕੇ ਆਤਮਕ ਜੀਵਨ ਪ੍ਰਾਪਤ ਕਰਾਂ। ਮੈਂ ਟੇਕ ਆਧਾਰ ਤੂੰ, ਹੇ ਵਾਹਿਗੁਰੂ, ਮੈਨੂੰ ਤੇਰਾ ਹੀ ਟੇਕ, ਤੇਰਾ ਹੀ ਆਸਰਾ ਹੈ ਸੱਚੇ ਪਾਤਸ਼ਾਹ। ਦਰ ਸੇਵਕ ਦਰਮਾਨ ਦਰਦ ਤੂੰ ਜਾਣ ਹੀ, ਹੇ ਵਾਹਿਗੁਰੂ, ਮੈਂ ਤੇਰੇ ਦਰ ਦਾ ਸੇਵਕ ਹਾਂ, ਮੈਂ ਤੇਰੇ ਦਰ 'ਤੇ ਆਇਆ ਹੋਇਆ ਭਿਖਾਰੀ ਹਾਂ। ਨਾ ਜਾਚਕ ਨਾਮ ਜਾਚੈ ਜਾਚੈ, ਤੇਰੇ ਦਰ ਤੋਂ ਮੈਂ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੀ ਦਾਤ ਮੰਗਦਾ ਹਾਂ। ਤੂੰ ਪ੍ਰਭ ਦਾਤਾ ਦਾਨ ਪਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਹਾ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੇ ਨਾਮ ਪਿਆਰੀ ਜੀਓ। ਇਸ ਵਾਸਤੇ ਵਾਹਿਗੁਰੂ, ਮੈਂ ਤੇਰੇ ਦਰ 'ਤੇ ਆਇਆ ਹਾਂ ਅਤੇ ਮੇਰੇ 'ਤੇ ਮਿਹਰ ਕਰ, ਮੈਂ ਤੇਰੇ ਸੇਵਕ ਦਰ ਦਾ ਦਰਬਾਨ ਹਾਂ, ਤੇਰੇ ਦਰ ਦਾ ਪਹਿਰੇਦਾਰ ਹਾਂ ਮਹਾਰਾਜ। ਦਰਦ ਤੂੰ ਜਾਣ ਹੀ, ਹੇ ਵਾਹਿਗੁਰੂ, ਤੂੰ ਹਰੇਕ ਦੇ ਅੰਦਰ ਦੀ ਪੀੜਾ ਨੂੰ, ਹਰੇਕ ਦੇ ਅੰਦਰ ਦੁੱਖ ਨੂੰ ਤੂੰ ਜਾਣਦਾ ਸੱਚੇ ਪਾਤਸ਼ਾਹ। ਭਗਤ ਤੇਰੀ ਹੈਰਾਨ ਦਰਦ ਗਵਾਵਹੀ, ਹੇ ਪਰਮਾਤਮਾ, ਜਿਹੜੀ ਤੇਰੀ ਭਗਤੀ ਹੈ ਨਾ, ਇਹ ਹੈਰਾਨ ਕਰਨ ਵਾਲੀ ਹੈ। ਭਾਵ ਕਿ ਭਗਤੀ ਦਾ ਇੰਨਾ ਫਲ ਮਿਲਦਾ ਹੈ, ਬੰਦਾ ਹੈਰਾਨ ਰਹਿ ਜਾਂਦਾ, ਹੈਰਾਨ, ਇੰਨਾ ਭਗਤੀ ਵਿੱਚ ਸ਼ਕਤੀ ਹੈ। ਭਗਤੀ ਮੈਂ ਹੀ ਸ਼ਕਤੀ ਪਿਆਰਿਓ। ਬਾਬਾ ਦੀਪ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਮਹਾਨ ਸਿਮਰਨ ਬੰਦਗੀ ਤਪ ਕੀਤਾ, ਜਦੋਂ ਲੋੜ ਪਈ ਤੇ ਸਤਸੰਗੀ ਉਮ 80 ਸਾਲ ਦੀ ਉਮਰ ਵਿੱਚ 18 ਸੇਰ ਦਾ ਖੰਡਾ ਫੜ ਕੇ ਉਸ ਮਹਾਨ ਸੂਰਬੀਰ ਯੋਧੇ ਨੇ ਧਰਮ ਦੀ ਜੰਗ ਲੜੀ, ਸੀਸ ਤਲੀ 'ਤੇ ਟਿਕਾ ਕੇ ਜੰਗ ਲੜੀ ਸਤਸੰਗੀ। ਵੈਰੀਆਂ ਦੇ ਆਹੂ ਲਾਉਂਦੇ ਹੋਏ ਉਹ ਮਹਾਂਪੁਰਸ਼ ਰੱਬ ਦੇ ਪਿਆਰੇ ਗਏ। ਅਖੰਡ ਪਾਠੀ ਮੈਨੂੰ ਕਹਿਣ ਲੱਗੇ ਕਿ ਭਾਈ ਸਾਹਿਬ ਜੀ, ਚੌਰ ਹੌਲਾ ਰੱਖ ਦਿਆ ਕਰੋ, ਮਾਰੇ ਦੇ ਹਜ਼ੂਰ ਠੀਕ ਸਾਕ ਤੰਦਰੁਸਤ ਦੇਈਓ ਪਾਠੀ ਦੀ। ਅਤੇ ਮੈਂ ਕੀ ਗੱਲ ਹੈ, ਕਹਿੰਦੇ ਬਾਂਹ ਥੱਕ ਜਾਂਦੀ ਹੈ। ਮੈਂ ਚੌਰ ਕਿੰਨੇ ਕੁ ਦਾ ਕਿੰਨਾ ਕੁ ਭਾਰ ਆਊਗਾ, ਅੱਧਾ ਕਿਲੋ, ਪੌਣਾ ਕਿਲੋ। ਧੰਨ ਹੈ ਬਾਬਾ ਦੀਪ ਸਿੰਘ, 80 ਸਾਲ ਦੀ ਉਮਰ ਵਿੱਚ ਖੰਡਾ ਵਾਹਿਆ ਪਿਆਰੇ, ਉਹਨਾਂ ਹਵਾ 'ਚ ਨਹੀਂ ਵਾਹਿਆ, ਇਹ ਹਵਾ 'ਚ ਚਲਾਈ ਗਏ। ਮੁੰਬਈ ਇੱਕ ਵਾਰ ਕੰਪੀਟੀਸ਼ਨ ਹੋਇਆ ਬੱਚਿਆਂ ਦਾ, ਨੌਜਵਾਨ ਬੱਚਿਆਂ ਦਾ, ਕਿਰਪਾਨ ਘੁਮਾਉਣ ਦਾ, ਲਗਾਤਾਰ ਕਿਰਪਾਨ ਘੁਮਾਉਣੀ, ਲਗਾਤਾਰ ਹਵਾ 'ਚ ਫੋਕੀ ਇਕੱਲੀ, ਕੋਈ 5 ਮਿੰਟ, ਕੋਈ ਵੱਧ ਤੋਂ ਵੱਧ 7 ਮਿੰਟ, ਫੁੱਲ ਗਈਆਂ ਬਾਹਾਂ, ਸਾਹ ਫੁੱਲ ਗਿਆ। ਅਤੇ ਪਿਆਰਿਓ, ਧੰਨ ਹੈ ਮਹਾਂਪੁਰਸ਼ ਰੱਬ ਦੇ ਪਿਆਰੇ, ਬੰਦਗੀ ਵਾਲੀਆਂ ਰੂਹਾਂ ਖੰਡਾ ਚਲਾਉਂਦੇ ਅਤੇ ਵੈਰੀ ਨੂੰ ਮੋਹਦੇ ਅਤੇ ਵੈਰੀ ਦੇ ਆਹੂ ਲਾਉਂਦੇ ਨੇ। ਪਿਆਰਿਓ, ਵੈਰੀ ਸਾਹਮਣੇ ਕੌਣ ਨੇ, ਜਿਨ੍ਹਾਂ ਨੇ ਲੋਹੇ ਦੀਆਂ ਸੰਜੋਆਂ ਪਾਈਆਂ ਹੋਈਆਂ। ਅੰਮ੍ਰਿਤਸਰ ਸਾਹਿਬ ਜਾਓ, ਅਜਾਇਬ ਘਰ, ਉੱਥੇ ਸਾਡਾ ਪੁਰਾਤਨ ਵਿਰਸਾ ਸਾਂਭਿਆ ਹੋਇਆ। ਉੱਥੇ ਕੱਚ ਦੇ ਵਿੱਚ, ਸੇਫ ਦੇ ਵਿੱਚ ਬੜੇ ਸੋਹਣੇ ਸਤਸੰਗੀ ਤਰੀਕੇ ਦੇ ਨਾਲ ਸੰਜੋ ਸਾਂਭੀ ਹੋਈ, ਸੰਜੋ ਲੋਹੇ ਦੀਆਂ ਤਾਰਾਂ ਦੀ ਜਾਲੀ ਦੀ ਬਣੀ ਹੋਈ ਸੰਜੋ ਹੁੰਦੀ ਹੈ, ਛਾਤੀ 'ਤੇ ਪਲੇਟਾਂ ਹੁੰਦੀਆਂ ਲੋਹੇ ਦੀਆਂ, ਨਾਜ਼ਕ ਅੰਗਾਂ ਦੇ ਉੱਤੇ ਪਲੇਟਾਂ ਦੇ ਹੁੰਦੀਆਂ ਲੋਹੇ ਦੀਆਂ, ਜਿਵੇਂ ਅੱਜ ਕੱਲ੍ਹ ਬੁਲਟ ਪਰੂਫ ਜੈਕਟ ਹੈ, ਇੱਦਾਂ ਉਹਨੂੰ ਸੰਜੋ ਕਹਿੰਦੇ। ਪਿਆਰੇ, ਸਿਰ ਦੇ ਉੱਤੇ ਲੋਹੇ ਦੇ ਟੋਪ ਪਾਏ ਹੁੰਦੇ ਮੁਸਲਮਾਨਾਂ ਨੇ,
ਧੌਣ ਦੇ ਉੱਤੇ ਜਾਲੀ ਹੁੰਦੀ ਲੋਹੇ ਦੀ ਤਾਂ ਕਿ ਧੌਣ 'ਤੇ ਵਾਰ ਨਾ ਵੱਜੇ। ਸਰੀਰ ਦੇ ਉੱਤੇ ਇਸ ਪ੍ਰਕਾਰ ਸੰਜੋ ਪਹਿਨੀ ਹੁੰਦੀ ਹੈ। ਇਹੇ ਐਸੇ ਵੈਰੀਆਂ ਦੇ ਆਹੂ ਲਾਉਣੇ, ਚੀਰ ਚੀਰ ਦੋ ਦੋ ਕਰ ਦੇਣੇ। ਇੰਨੀ ਕਿਰਪਾਨ ਚਲਾਈ, ਇੰਨੀ ਕਿਰਪਾਨ ਚਲਾਈ, ਇਹ ਭਗਤੀ ਮੈਂ ਸ਼ਕਤੀ ਹੈ ਸਤਸੰਗਿਓ। ਗੁਰੂ ਜੀ ਮਿਹਰ ਕਰਦੇ ਨੇ, ਹੇ ਵਾਹਿਗੁਰੂ ਭਗਤ ਤੇਰੀ ਹੈਰਾਨ, ਤੇਰੀ ਜਿਹੜੀ ਭਗਤੀ ਹੈ ਨਾ ਹੈਰਾਨ ਕਰ ਦੇਣ ਵਾਲੀ ਹੈ। ਦਰਦ ਗਵਾ ਵਹੀ, ਸਾਰੇ ਦਰਦ ਦੁੱਖ ਤਕਲੀਫਾਂ ਗਵਾ ਦਿੰਦੀ ਹੈ। ਪਰਮੇਸ਼ਰ ਦੀ ਭਗਤੀ, ਨਿਰੰਕਾਰ ਦਾ ਸਿਮਰਨ, ਸਤਸੰਗਿਓ ਇਹ ਪਰਮਾਤਮਾ ਦੇ ਨਾਮ ਦੀ ਸ਼ਕਤੀ ਨਾਲ ਸਾਰੇ ਦਰਦ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ। ਦਰ ਗਹਿ ਨਾਮ ਹਦੂਰ ਗੁਰਮੁਖ ਜਾਣ ਸੀ, ਗੁਰੂ ਦੀ ਕਿਰਪਾ ਨਾਲ ਗੁਰਮੁਖਾਂ ਨੇ ਇਸ ਗੱਲ ਨੂੰ ਸਮਝ ਲਿਆ, ਜਾਣ ਲਿਆ। ਦਰ ਗਹਿ ਨਾਮ ਹਦੂਰ, ਪਰਮਾਤਮਾ ਦੇ ਹਜ਼ੂਰ, ਪਰਮਾਤਮਾ ਦੀ ਦਰਗਾਹ ਵਿੱਚ ਨਾਮ ਦੀ ਕੀਮਤ ਪੈਂਦੀ ਪਿਆਰਿਓ। ਜਿਨ੍ਹਾਂ ਨੇ ਨਾਮ ਜਪਿਆ ਵਾਹਿਗੁਰੂ ਦਾ, ਸਿਮਰਨ ਕੀਤਾ ਵਾਹਿਗੁਰੂ ਦਾ, ਜਦੋਂ ਦਰਗਾਹ ਵਿੱਚ ਜਾਂਦੇ ਨੇ ਉਹਨਾਂ ਨੂੰ ਮਾਣ ਸਨਮਾਨ ਮਿਲਦਾ। ਸਤਸੰਗਿਓ ਲਾਹਾ ਲੈ ਕੇ ਜਾਂਦੇ ਨੇ, ਵਾਹਿਗੁਰੂ ਦੀ ਬੰਦਗੀ ਕਰਕੇ ਜਾਂਦੇ ਨੇ, ਉਹਨਾਂ ਨੂੰ ਦਰਗਾਹ ਦੇ ਵਿੱਚ ਮਾਣ ਸਨਮਾਨ ਮਿਲਦਾ ਹੈ। ਸੋ ਗੁਰੂ ਜੀ ਮਿਹਰ ਕਰਦੇ ਨੇ, ਦਰਗਹਿ ਨਾਮ ਹਦੂਰ, ਪਰਮਾਤਮਾ ਦੀ ਦਰਗਾਹ ਵਿੱਚ ਉਹਦੀ ਹਜ਼ੂਰੀ ਵਿੱਚ ਗੁਰਮੁਖਾਂ ਨੇ ਸਮਝ ਲਿਆ ਕਿ ਨਾਮ ਦੀ ਕੀਮਤ ਪੈਂਦੀ ਹੈ। ਵੇਲਾ ਸੱਚ ਪਰਮਾਣ ਸ਼ਬਦ ਪਛਾਣ ਸੀ, ਭਾਈ ਜਿਹੜਾ ਵੇਲਾ ਨਾ, ਵੇਲਾ ਸਮਾਂ ਸੱਚ ਸੱਚਾ ਹੈ, ਪ੍ਰਮਾਣ ਹੈ, ਸ਼ਬਦ ਪਛਾਣ ਸੀ। ਜੇ ਅਸੀਂ ਗੁਰੂ ਦੇ ਸ਼ਬਦ ਨੂੰ ਪਛਾਣ ਲਈਏ, ਗੁਰੂ ਦੇ ਉਪਦੇਸ਼ ਨੂੰ ਪਛਾਣ ਲਈਏ, ਜੇ ਬਾਣੀ ਦੀ ਸਾਨੂੰ ਸੋਝੀ ਆ ਜਾਵੇ, ਤੇ ਜਿਹੜਾ ਵੇਲਾ ਹੈ, ਸਮਾਂ ਹੈ, ਉਹ ਪ੍ਰਮਾਣ ਲੀਕ ਹੋ ਜਾਂਦਾ। ਸਤ ਸੰਤੋਖ ਕਰ ਭਾਉ ਤੋਸਾ ਹਰ ਨਾਮ ਸੇ, ਧੰਨ ਧੰਨ ਗੁਰੂ ਨਾਨਕ ਦੇਵ ਜੀ ਮਿਹਰ ਕਰਦੇ। ਸਤ ਸੰਤੋਖ ਕਰ ਭਾਉ, ਭਾਉ ਕਹਿੰਦੇ ਪ੍ਰੇਮ ਨੂੰ ਤੇ ਭਾਉ ਕਹਿੰਦੇ ਡਰ ਨੂੰ। ਭਾਈ ਜਿਹੜਾ ਪਰਮੇਸ਼ਰ ਦੇ ਨਾਲ ਪਿਆਰ ਕਰਨਾ ਨਾ, ਪ੍ਰੇਮ ਕਰਨਾ ਹੈ, ਸਤ ਦੀ ਦਾਤ ਮਿਲਦੀ ਹੈ, ਸੰਤੋਖ ਦੀ ਦਾਤ ਮਿਲਦੀ ਹੈ, ਤੋਸਾ ਹਰ ਨਾਮ ਸੇ, ਅਤੇ ਵਾਹਿਗੁਰੂ ਦੇ ਨਾਮ ਦਾ ਤੋਸਾ ਮਿਲਦਾ ਹੈ। ਸੁਖਮਨੀ ਸਾਹਿਬ ਦਾ ਪਾਠ ਸੰਗਤਾਂ ਕਰਦੀਆਂ ਹਰ ਰੋਜ਼ ਹੀ। ਸੁਖਮਨੀ ਸਾਹਿਬ ਦੇ ਪਾਠ ਦੇ ਵਿੱਚ ਆਪਾਂ ਪੜ੍ਹਦੇ ਹਾਂ, ਜਿਹੇ ਮਾਰਗ ਕੇ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹ ਸੰਗ ਤੋਸਾ। ਜਿਹੜਾ ਹਰੀ ਵਾਹਿਗੁਰੂ ਦਾ ਨਾਮ ਹੈ ਨਾ, ਇਹ ਤੋਸਾ ਹੈ ਸਤਸੰਗੀ। ਤੁਹਾਨੂੰ ਉਸ ਤੋਸਾ ਕਹਿੰਦੇ ਸਨਿਗਧ ਭੋਜਨ। ਲੰਮੇ ਸਫ਼ਰ ਉੱਤੇ ਜਾਣਾ ਹੋਵੇ, ਲੰਮੇ ਸਫ਼ਰ ਉੱਤੇ, ਅਤੇ ਇਹੋ ਜਿਹਾ ਆਪਾਂ ਪ੍ਰਸ਼ਾਦਾ ਤਿਆਰ ਕਰਦੇ ਜਿਹੜਾ ਜ਼ਿਆਦਾ ਸਮਾਂ ਚੱਲੇ, ਮੁਲਾਇਮ ਰਹੇ, ਖਰਾਬ ਨਾ ਹੋਵੇ। ਇੱਦਾਂ ਹੀ ਜਦੋਂ ਅਸੀਂ ਪਰਲੋਕ ਨੂੰ ਜਾਵਾਂਗੇ, ਜਿਸ ਮਾਰਗ ਦੇ ਕੂਹਾਂ ਦਾ ਅੰਤ ਹੀ ਨਹੀਂ, ਕਿੰਨਾ ਕੁ ਲੰਮਾ ਮਾਰਗ ਹੈ। ਸਨਾਤਨ ਮਤ ਅਨੁਸਾਰ ਇੱਕ ਸਾਲ ਦੇ ਵਿੱਚ ਜੀਵ ਉੱਥੇ ਜਾਂਦਾ। ਪੁੰਨੀ ਆਤਮਾਵਾਂ ਪਾਲਕੀਆਂ 'ਚ ਬੈਠ ਕੇ ਸੁੱਖ ਨਾਲ ਜਾਂਦੀਆਂ, ਪਾਪੀ ਆਤਮਾਵਾਂ ਨੂੰ ਕੁੱਟਦੇ ਮਾਰਦੇ ਜਮਦੂਤ ਲਿਜਾਂਦੇ ਨੇ। ਇਹ ਹੈ ਪੁੰਨੀਆਂ ਅਤੇ ਪਾਪੀਆਂ ਦਾ ਮਾਰਗ। ਪਰ ਜਿਹੜਾ ਗੁਰਮਤ ਦਾ ਮਾਰਗ ਹੈ ਸਤਸੰਗਿਓ, ਉਹ ਮਾਰਗ ਐਸਾ ਹੈ, ਜਿਹ ਦਰ ਆਪਤ ਜਾਤੇ ਉਹ ਹਟਕੇ ਨਾਹੀਂ ਕੋਏ, ਸੋ ਦਰ ਕੈਸੇ ਛੋਡੀਏ ਜੋ ਦਰ ਐਸਾ ਹੋਏ। ਜਿਹੜਾ ਭਗਤੀ ਦਾ ਮਾਰਗ ਹੈ ਨਾ ਸਤਸੰਗਿਓ, ਜਿਹੜਾ ਗੁਰਮੁਖ ਹੈ, ਨਾਮ ਜਪਦਾ ਸਿਮਰਨ ਕਰਦਾ, ਗੁਰਮੁਖ ਆਵੈ ਜਾਏ ਨਿਸੰਗ, ਉਹ ਪਰਮਾਤਮਾ ਦੇ ਦਰ 'ਤੇ ਆਉਂਦੇ ਨੇ, ਜਾਂਦੇ ਨੇ, ਨਿਸੰਗ ਹੋ ਕੇ ਜਾਂਦੇ ਨੇ, ਕੋਈ ਉਹਨਾਂ ਨੂੰ ਡਰ ਨਹੀਂ, ਅਤੇ ਉਹਨਾਂ ਦਾ ਰਸਤਾ ਹੋਰ ਹੈ। ਦੂਰ ਰਹੀ ਉਹ ਜਮ ਅਤੇ ਵਾਟ, ਜਮਾਂ ਦਾ ਰਸਤਾ ਹੋਰ ਹੈ, ਪੁੰਨੀਆਂ ਦਾ ਹੋਰ, ਪਾਪੀਆਂ ਦਾ ਹੋਰ, ਗੁਰਮੁਖਾਂ ਦਾ ਹੋਰ ਹੈ, ਉਹ ਮਾਰਗ ਵੱਖਰਾ ਹੁੰਦਾ ਸਤਸੰਗਿਓ। ਇਸ ਲਈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਉਹ ਜਦੋਂ ਪਰਲੋਕ ਨੂੰ ਜਾਂਦੇ ਨੇ, ਉਹਨਾਂ ਕੋਲ ਨਾਮ ਦਾ ਭੋਜਨ ਹੁੰਦਾ, ਉਹਨਾਂ ਕੋਲ ਨਾਮ ਦੀ ਰੋਸ਼ਨੀ ਹੁੰਦੀ, ਉਹਨਾਂ ਕੋਲ ਨਾਮ ਦੀ ਛਾਂ ਹੁੰਦੀ ਹੈ, ਉਹਨਾਂ ਨੂੰ ਭੁੱਖ ਲੱਗਦੀ ਹੈ, ਪਿਆਸ ਲੱਗਦੀ, ਉਹਨਾਂ ਕੋਲ ਨਾਮ ਦਾ ਭੋਜਨ ਹੈ, ਨਾਮ ਦਾ ਪਾਣੀ ਹੈ। ਇਸ ਲਈ ਵਾਹਿਗੁਰੂ ਦੇ ਨਾਮ ਦਾ ਜਿਹੜਾ ਹੈ, ਇਹ ਤੋਸਾ ਲੈ ਕੇ ਅਤੇ ਗੁਰੂ ਦੇ ਪਿਆਰੇ ਜਾਂਦੇ ਨੇ ਪਰਲੋਕ ਨੂੰ। ਮਨੋ ਛੋੜ ਵਿਕਾਰ ਸੱਚਾ ਸੱਚ ਦੇ, ਧੰਨ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ, ਮਨ ਦੇ ਵਿੱਚ ਵਿਕਾਰ ਛੱਡਦੇ, ਬੁਰਿਆਈਆਂ ਛੱਡਦੇ, ਮਾੜੇ ਵਿਚਾਰ ਛੱਡਦੇ, ਮਾੜੇ ਖਿਆਲ ਛੱਡਦੇ,
फिर की हुंदा है सच्चा सच दे जिहड़ा सच्चा वाहिगुरु है ना ये फिर भाई तैनूं सच्चे नाम की दात बख्शेगा। जो तेरा हिरदा शुद्ध हो गया संगत करके सिमरन करके ते तेरे ते वाहिगुरु कृपा करेगा सच्चे नाम की दात बख्श देगा। सच्चे सच्चा नेहो सच्चा लाया, सच्चा है नेहो प्रेम, किहड़ा प्रेम सच्चा जिहड़ा सच्चे परमेश्वर दे नाल लग गया, सच दे नाल प्यार पा लिया, सच दे नाल जुड़ गए, यह सच्चा प्रेम, यह सच्चा वाहिगुरु ही लाउंदा सत्संगियों।

ਪਰਮਾਤਮਾ ਨੂੰ ਮਿਲ ਗਿਆ ਸਤਸੰਗੀਓ। ਪਰਮਾਤਮਾ ਮਿਹਰ ਕਰਕੇ ਆਪੇ ਕਰੇ ਨਿਆਓ, ਉਹਦਾ ਫਿਰ ਨਿਆਂ ਕਰਦਾ, ਉਹਦਾ ਫੈਸਲਾ ਕਰਦਾ ਵਾਹਿਗੁਰੂ। ਇੱਕ ਤਪੱਸਵੀ ਜੰਗਲ ਵਿੱਚ ਤਪ ਕਰ ਰਿਹਾ, ਧੁੱਪੇ ਬੈਠਦਾ ਹੈ, ਠੰਡ ਵਿੱਚ ਬੈਠਦਾ ਹੈ, ਮੀਂਹ ਉੱਤੇ ਪੈਂਦਾ ਹੈ, ਭੁੱਖ ਅਤੇ ਨੰਗੇ ਸਰੀਰ ਤਪ ਕਰ ਰਿਹਾ। ਇੱਕ ਵਾਹਿਗੁਰੂ ਦਾ ਪਿਆਰਾ ਸੀ, ਉਹ ਜੰਗਲ ਦੇ ਵਿੱਚ ਨਾਲੇ 'ਤੇ ਕੰਮ ਕਰਦਾ, ਆਪਣਾ ਭੇਡਾਂ ਚਾਰਦਾ ਅਤੇ ਨਾਲ ਦੀ ਨਾਲ ਪਰਮਾਤਮਾ ਦੀ ਬੰਦਗੀ, ਤੁਰਿਆ ਫਿਰਦਾ ਨਾਮ ਜਪਦਾ, ਤੁਰਿਆ ਫਿਰਦਾ ਸਿਮਰਨ ਕਰਦਾ ਅਤੇ ਹਰ ਰੋਜ਼ ਬੇਨਤੀਆਂ ਕਰਦਾ ਵਾਹਿਗੁਰੂ, ਹੇ ਅਕਾਲ ਪੁਰਖ, ਹੇ ਖੁਦਾ, ਹੇ ਪਰਮਾਤਮਾ, ਮਿਹਰ ਕਰ ਮੇਤੇ ਮਹਾਰਾਜ, ਆਪਣੀ ਫਜ਼ਲ ਕਰ, ਮਿਹਰ ਕਰ। ਜਿਹੜਾ ਤਪੱਸਵੀ ਤਪ ਕਰਦਾ ਹੈ ਉਹ ਕਹਿੰਦਾ ਹੈ ਕਿ ਹੇ ਪਰਮਾਤਮਾ, ਹੇ ਖੁਦਾ, ਅਦਲ ਕਰ। ਇੱਕ ਕਹਿੰਦਾ ਫਜ਼ਲ ਕਰ, ਇੱਕ ਕਹਿੰਦਾ ਅਦਲ ਕਰ। ਹੁਣ ਅਦਲ ਦਾ ਅਰਥ ਕੀ ਹੈ? ਕੋਰਟ ਹੁੰਦੀ ਨਾ ਕੋਰਟ, ਇਹਨੂੰ ਆਪਾਂ ਕੀ ਕਹਿੰਦੇ ਹਾਂ? ਅਦਾਲਤ। ਅਦਾਲਤ ਦਾ ਮਤਲਬ ਕੀ? ਨਿਆਂ

ਹਾਜ਼ਰ ਹੋ ਗਏ। ਤਪਸਵੀ ਨੂੰ ਕਹਿੰਦੇ ਭਾਈ ਦੱਸ, ਕਹਿੰਦਾ ਮੇਰਾ ਨਿਆਂ ਕਰੋ, ਕੀ ਕਰੀਏ ਨਿਆਂ, ਕਹਿੰਦਾ ਮੈਂ ਤਪ ਬੜਾ ਕੀਤਾ ਹੈ। ਅਤੇ ਇੱਦਾਂ ਲਿਖਿਆ ਹੈ ਕਿ ਕਹਿੰਦੇ ਕਿ ਉਹਨਾਂ ਨੇ ਕਿਹਾ ਭਾਈ ਜਿਹੜਾ ਪੱਥਰ ਜੀ ਦੇ ਉੱਤੇ ਬੈਠ ਕੇ ਤਪੱਸਿਆ ਕਰਦੇ ਆ, ਕਿੰਨੇ ਸਾਲ ਤੋਂ ਬੈਠਦਾ, ਇਹਨੂੰ ਵੀ ਪੁੱਛ ਲੈਂਦੇ ਹਾਂ। ਉਹਨੂੰ ਪੁੱਛਿਆ ਭਾਈ ਤੂੰ ਵੀ ਤਪ ਕਰਦਾ ਰਿਹਾ ਦੱਸ। ਪੱਥਰ ਕਹਿੰਦਾ ਜਿੰਨਾ ਚਿਰ ਇਹ ਮੇਰੇ ਉੱਤੇ ਬੈਠਾ ਹੁਣ ਮੈਂ ਇਹ ਮੈਨੂੰ ਸਿਰੇ ਦੇ ਉੱਤੇ ਰੱਖੋ। ਉਹਦੇ ਜਿਹੜਾ ਰੋਜ਼ ਬੇਨਤੀਆਂ ਕਰਦਾ ਸੀ ਵਾਹਿਗੁਰੂ ਕਿਰਪਾ ਕਰ ਮੇਰੇ 'ਤੇ, ਮਿਹਰ ਕਰ, ਉਹ 'ਤੇ ਪਰਮਾਤਮਾ ਨੇ ਕਿਰਪਾ ਕੀਤੀ, ਉਹ 'ਤੇ ਬਖਸ਼ਿਸ਼ਾਂ ਕਰਤੀਆਂ, ਉਹਨੂੰ ਪਿਆਰੀ ਤਾਰ ਦਿੱਤਾ। ਮਤਲਬ ਹੈ ਕਿ ਜੇ ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਵਾਹਿਗੁਰੂ ਤੂੰ ਕਰਵਾ ਲਿਆ ਕਿਰਪਾ ਕਰ, ਜੇ ਆਖੇ ਮੈਂ ਇੰਨੀ ਸਭ ਸੇਵਾ ਕੀਤੀ, ਇੰਨਾ ਸਿਮਰਨ ਕੀਤਾ, ਇੰਨੀ ਘਾਲਣਾ ਘਾਲੀ, ਮੇਰਾ ਨਿਆਂ ਕਰੋ, ਮੇਰੇ ਨਿਆਂ ਕੋਈ ਨਹੀਂ, ਗੁਰੂ ਦੇ ਘਰ ਦੇ ਵਿੱਚ ਤਾਂ ਮਿਹਰ ਹੀ ਹੈ। ਇੱਥੇ ਆ ਕੇ ਗੁਰੂ ਦੇ ਦਰ ਤੋਂ ਮਿਹਰ ਮੰਗਣੀ ਚਾਹੀਦੀ, ਮੇਰੇ 'ਤੇ ਵਾਹਿਗੁਰੂ ਦਇਆ ਕਰ, ਪਰਮਾਤਮਾ ਮੇਰੇ 'ਤੇ ਕਿਰਪਾ ਕਰ, ਭੁੱਲਣ ਹਾਰ ਜੀਵ ਛਿਣ ਛਿਣ ਮਾਤਰਵਾਦ 'ਤੇ ਭੁੱਲਦੇ ਹਾਂ। ਅਤੇ ਗੁਰੂ ਜੀ ਮਿਹਰ ਕਰਦੇ ਨੇ, ਹੇ ਵਾਹਿਗੁਰੂ ਆਪੇ ਕਰੇ ਨਿਆਉ, ਆਪ ਹੀ ਤੂੰ ਨਿਆਂ ਕਰਦਾ ਹੈ। ਕਿਹਦੇ ਉੱਤੇ? ਜੋਤ ਇਸ ਭਾਇਆ, ਜਿਹੜਾ ਵਾਹਿਗੁਰੂ ਨੂੰ ਭਾ ਗਿਆ, ਜਿਹਦੀ ਸੇਵਾ ਸਿਮਰਨ ਗੁਰੂ ਨੂੰ ਭਾ ਗਈ। ਸੱਚੇ ਸੱਚੀ ਦਾਤ ਦੇਹ ਦਿਆਲ ਤੂੰ, ਹੇ ਵਾਹਿਗੁਰੂ ਤੂੰ ਸੱਚਾ ਹੈ, ਤੇਰੀਆਂ ਦਾਤਾਂ ਸੱਚੀਆਂ ਹਨ, ਦੇਹ ਦਿਆਲ ਹੈ, ਹੇ ਵਾਹਿਗੁਰੂ ਤੂੰ ਬੜਾ ਦਿਆਲੂ ਹੈ, ਕਿਰਪਾ ਕਰਕੇ ਆਪਣੀ ਦਾਤ ਦੇ, ਨਾਮ ਦੀ ਦਾਤ, ਸਿਮਰਨ ਦੀ ਦਾਤ, ਸੇਵਾ ਦੀ ਦਾਤ ਵਾਹਿਗੁਰੂ ਬਖਸ਼। ਸੋ ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਨੇ ਮਹਾਨ ਸੇਵਾ ਅਤੇ ਮਹਾਨ ਤਪੱਸਿਆ ਕੀਤੀ ਸਤਸੰਗ ਜੀਓ, ਤਿੰਨਾਂ ਦਾ ਜਨਮ ਰਜੌਰੀ ਦੇ ਵਿੱਚ ਹੋਇਆ, ਪੁੰਛ ਦਾ ਇਲਾਕਾ। ਮਾਤਾ ਪਿਤਾ ਰਾਜਪੂਤ ਸੀ, ਰਾਮਦੇਵ ਸਾਸੀ ਇਹਨਾਂ ਦੇ ਪਿਤਾ ਜੀ ਦਾ ਨਾਮ ਹੈ। ਉਹਨਾਂ ਇਹਦਾ ਨਾਮ ਰੱਖ ਦਿੱਤਾ ਲਛਮਣ ਦੇਵ, ਔਰ ਕੁਝ ਕੁ ਸੁਰਤ ਸੰਭਾਲੀ ਅਤੇ ਇਹਨੂੰ ਸ਼ਸਤਰ ਵਿੱਦਿਆ ਜਿਹੜੀ ਸਿਖਾਉਣੀ ਸ਼ੁਰੂ ਕੀਤੀ। ਤੀਰ ਅੰਦਾਜ਼ੀ ਸਿੱਖ ਗਿਆ, 11 ਸਾਲ ਦੀ ਉਮਰ ਹੋ ਗਈ ਸਤਸੰਗੀਓ। ਹੁਣ ਜੰਗਲ ਵਿੱਚ ਜਾਂਦਾ, ਕੱਦ ਕਾਠੀ ਬੜੀ ਸੀ, ਖੁਰਾਕ ਖੁੱਲ੍ਹੀ ਸੀ, ਘਰੋਂ ਸੀ, ਅਮੀਰ ਸੀ। ਸ਼ਸਤਰ ਲੈ ਕੇ ਘੋੜੇ 'ਤੇ ਸਵਾਰ ਹੋ ਕੇ ਜੰਗਲ ਨੂੰ ਚਲਾ ਗਿਆ। ਜ਼ਿਕਰ ਕੀਤਾ ਸੀ ਹਰਨੀ ਮਾਰ ਦਿੱਤੀ। ਜਦੋਂ ਹਰਨੀ ਤੀਰ ਵੱਜਿਆ ਤਾਂ ਇਹਨੇ ਜਾ ਕੇ ਛੁਰਾ ਇਹਦੇ ਕੋਲ ਸੀ ਉਹਦਾ ਪੇਟ ਚਾਕ ਕਰ ਦਿੱਤਾ, ਪੇਟ ਚੀਰ ਸੁੱਟਿਆ। ਕਾਹਦੇ ਲਈ? ਮਾਸ ਜਿਹੜੇ ਖਾਣ ਵਾਲੇ ਨੇ ਖਾਂਦੇ ਨੇ ਸਤਸੰਗੀਓ। ਕਬੀਰ ਭਾਂਗ ਮਾਛਲੀ ਛੁਰਾ ਪਾਨ, ਜੋ ਜੋ ਪ੍ਰਾਣੀ ਖਾਹੇ, ਤੀਰਥ ਵਰਤ ਨੇਮ ਕੀਏ ਅਤੇ ਸਭੇ ਰਸਾ ਤਲ ਜਾਹੇ। ਹੀਰਾ ਰੋਟੀ ਕਾਰਨੇ ਹਿਗਲਾ ਕਟਾਵੇ ਪਾਉਣ। ਇਸ ਵਾਸਤੇ ਜੇ ਸਤਸੰਗੀਓ ਕਿਸੇ ਦੀ ਜਾਨ ਲਵਾਂਗੇ ਤਾਂ ਉਹਦਾ ਸਾਨੂੰ ਭੋਗਣਾ ਪਏਗਾ, ਉਹਦਾ ਫਲ ਤੇ ਭੋਗਣਾ ਪਏਗਾ। ਹੁਣ ਉਹਨੇ ਕੀ ਕੀਤਾ ਕਿ ਛੁਰਾ ਕੱਢਿਆ ਅਤੇ ਉਹਦਾ ਜਦੋਂ ਪੇਟ ਚਾਕ ਕੀਤਾ ਹਰਨੀ ਦਾ, ਛੋਟੇ ਛੋਟੇ ਬੱਚੇ ਉਹਦੇ ਪੇਟ ਵਿੱਚ ਪਲ ਰਹੇ ਸੀ, ਅਜੇ ਵਿਕਸਿਤ ਨਹੀਂ ਸੀ ਹੋਏ, ਮਰ ਗਏ, ਦੋਨੋਂ ਮਰ ਹੀ ਜਾਣੇ ਸੀ ਜਦੋਂ ਪੇਟ ਵੜ ਕੱਢ ਦਿੱਤਾ। ਤੜਫ ਤੜਫ ਕੇ ਛੋਟੀਆਂ ਛੋਟੀਆਂ ਜਿੰਦਾਂ ਸਰੀਰ 'ਤੇ ਆ ਗਈਆਂ। ਇੰਨਾ ਮਨ ਦੇ 'ਤੇ ਅਸਰ ਹੋਇਆ ਸਤਸੰਗੀ, ਉਹ ਖੰਜਰ ਵੀ ਅਤੇ ਕਮਾਨ ਤੋੜ ਕੇ, ਤੀਰ ਤੋੜ ਕੇ ਸੁੱਟ ਦਿੱਤਾ ਲਾਗੇ ਨਦੀ। ਉਸ ਨਦੀ ਦਾ ਨਾਮ ਹੁਣ ਹਰਨੀ ਨਦੀ, ਜਿੱਥੇ ਹਰਨੀ ਮਰੀ ਸੀ। ਪੁੰਛ ਦਾ ਇਲਾਕਾ ਅੱਜ ਵੀ ਜਾਓ, ਉਸ ਨਦੀ ਦਾ ਨਾਮ ਹੈ ਹਰਨੀ ਨਦੀ। ਉਹ ਛੁੱਟ ਦਿੱਤਾ, ਘਰ ਆ ਗਿਆ, ਬੜਾ ਪਰੇਸ਼ਾਨ ਹੈ, ਨਾ ਰੋਟੀ ਖਾਂਦਾ, ਨਾ ਕਿਸੇ ਨਾਲ ਬੋਲਦਾ, ਨਾ ਰਾਤ ਨੂੰ ਨੀਂਦ, ਨਾ ਦਿਨੇ ਚੈਨ। ਮਾਂ ਬੜੀ ਪਰੇਸ਼ਾਨ, ਪੁੱਛਦੀ ਪੁੱਤ ਕੀ ਹੋ ਗਿਆ, ਤੇਰੇ ਤੀਰ ਕਿੱਥੇ ਆ, ਤੇਰੇ ਸ਼ਸਤਰ ਕਿੱਥੇ ਗਏ? ਕੁਛ ਨਹੀਂ ਦੱਸਦਾ। ਇੰਨਾ ਮਨ ਦੇ 'ਤੇ ਅਸਰ ਹੋਇਆ। ਹੁਣ ਮਾਂ ਨੂੰ ਚਿੰਤਾ ਲੱਗਦੀ ਅਤੇ ਮਾਂ ਨੇ ਸੋਚਿਆ ਇਹਨੂੰ ਕੋਈ ਛਾਇਆ ਪੈ ਗਈ, ਇਹ ਕਿਤੇ ਚੰਗੇ ਮਾੜੇ ਥਾਂ 'ਤੇ ਚਲਾ ਗਿਆ, ਇਹਨੂੰ ਕਿਸੇ ਨੇ ਪਕੜ ਲਿਆ, ਇਹ ਨਹੀਂ ਹੁੰਦਾ। ਕੁਛ ਪਰੇਸ਼ਾਨੀ ਮਨ ਦੀ ਆ ਜਾਂਦੀ ਸਤਸੰਗੀਓ, ਅਤੇ ਬੀਬੀਆਂ ਫਿਰ ਲੈ ਕੇ ਸਿਆਣਿਆਂ ਦੇ ਕੋਲ ਤੁਰੀਆਂ ਫਿਰਦੀਆਂ। ਸਿਆਣੇ ਦੇ ਆਪੇ ਹੋ ਗਏ, ਜਿਹਨਾਂ ਕਮਲੇ ਸਾਨੂੰ ਬਣਾ ਲਿਆ, ਹੁਣ ਸਿਆਣੇ ਆਪਾਂ ਕਹਿ ਦਿੰਦੇ ਹਾਂ, ਸਾਨੂੰ ਕਮਲੇ ਬਣਾ ਦਿੱਤਾ ਉਹਨਾਂ ਨੇ। ਕੋਈ ਮਿੜੀ ਬੀਬੀ ਅਤੇ ਸਤਸੰਗੀ, ਉਹਦੇ ਨਾ ਬੱਚੇ ਦੇ ਗਿੱਟਿਆਂ ਨੂੰ, ਗੋਡਿਆਂ ਨੂੰ, ਮੋਢਿਆਂ ਨੂੰ ਧਾਗੇ ਬੱਧੇ, ਕਿੰਨੇ ਗਲ ਦੇ 'ਚ ਨਾ ਕਿੰਨੇ ਛਿੱਕੇ ਜੇ ਛੇਕ ਕੱਢ ਕੱਢ ਕੇ ਗਲ 'ਚ ਪਾਏ ਹੋਏ। ਵਾਹਿਗੁਰੂ ਕੀ ਹੈ, ਇਹ ਕੀ ਹੈ? ਬਾਬਾ ਜੀ ਡਰਦਾ ਬੱਚਾ, ਦੱਬਾ ਛੱਪਾ ਪੈਂਦਾ, ਫਲਾਣਾ ਹੁੰਦਾ। ਆਪਾਂ ਗੁਰੂ ਦੇ ਸਿੱਖ ਹਾਂ ਸਤਸੰਗੀਓ, ਸਾਡੇ ਬੱਚੇ ਨੇ, ਕਦੇ ਇਹੋ ਜਿਹਾ ਨਹੀਂ ਹੈ। ਅਕਕਾਰ ਪਾਓ, ਕਾੜਾ ਵਗੈਰਾ ਪਾਓ, ਅਤੇ ਗੁਰੂ ਮਹਾਰਾਜ ਦੀ ਮਿਹਰ ਰਹਿੰਦੀ, ਸੱਚੇ ਪਾਤਸ਼ਾਹ ਜੀ ਦੀ ਚੜ੍ਹਦੀ ਕਲਾ। ਰਾਤ ਨੂੰ ਸੌਣ ਲੱਗੇ

ਸੋਹਲੇ ਸਾਹਿਬ ਦਾ ਪਾਠ ਕਰੋ, ਪੜ੍ਹ ਕੇ ਬਾਣੀ ਅਰਦਾਸ ਕਰੋ, ਸੱਚੇ ਪਾਤਸ਼ਾਹ ਮਿਹਰ ਕਰਨੀ ਅੰਗ ਸੰਘੋੜਾ, ਗੁਰੂ ਮਿਹਰ ਕਰਦਾ ਰੱਖਿਆ ਕਰਦਾ ਸਤਸੰਗੀਓ। ਇਹਨਾਂ ਵਹਿਮਾਂ ਅਤੇ ਭਰਮਾਂ 'ਚ ਨਹੀਂ ਪੈਣਾ ਚਾਹੀਦਾ, ਸੱਚੇ ਪਾਤਸ਼ਾਹ ਦਇਆ ਕਰਦੇ ਨੇ। ਸੋ ਉਹਨੇ ਬੀਬੀ ਸੀ ਮਾਤਾ ਵਿਚਾਰੀ ਬੜੀ ਪਰੇਸ਼ਾਨ, ਕਦੇ ਕਿਸੇ ਸਿਆਣੇ ਕੋਲ, ਕਦੇ ਕਿਸੇ ਕੋਲ, ਬੱਚਾ ਰੋਟੀ ਨਹੀਂ ਖਾਂਦਾ, ਇਹ ਕਿਸੇ ਨੂੰ ਬੋਲਦਾ ਨਹੀਂ, ਰਾਤ ਨੂੰ ਸੌਂਦਾ ਨਹੀਂ, ਦਿਨੇ ਚੈਨ ਨਹੀਂ। ਚੱਲਦਿਆਂ ਚੱਲਦਿਆਂ ਜਾਨਕੀ ਪ੍ਰਸ਼ਾਦ ਨਾਮ ਦਾ ਇੱਕ ਸਾਧੂ ਸੀ, ਉਹਦੇ ਕੋਲ ਚਲੀ ਗਈ ਮਾਤਾ। ਉਹ ਕਹਿਣ ਲੱਗਾ, ਬੀਬੀ ਇੱਥੇ ਛੱਡ ਜਾਓ, ਇਹਨੂੰ ਸੰਗਤ ਕਰੇਗਾ, ਆਏਗਾ ਸਾਧੂਆਂ ਦੀ ਸੇਵਾ ਕਰੇਗਾ, ਭਲਾ ਹੋਏਗਾ, ਇਹਦਾ ਉਮਰ ਪਿਆਰੇ 12 ਸਾਲ ਦੀ ਹੋਗੀ। ਜਾਨਕੀ ਪ੍ਰਸ਼ਾਦ ਜਿਹੜਾ ਸੀ ਉਹ ਰਾਮ ਥੰਮਣ ਰਹਿੰਦਾ ਸੀ, ਕੱਲ੍ਹ ਬੇਨਤੀ ਕੀਤੀ ਸੀ, ਰਾਮ ਥੰਮਣ ਗੁਰੂ ਨਾਨਕ ਦੇਵ ਜੀ ਦੀ ਮਾਸੀ ਬੀਬੀ ਲੱਖੋ ਜੀ ਦਾ ਪੁੱਤ ਹੈ। ਅਤੇ ਮਾਸੀ ਇੱਕ ਵਾਰ ਆਈ ਸੀ ਮਿਲਣ, ਅਤੇ ਗੁਰੂ ਨਾਨਕ ਦੇਵ ਜੀ ਛੋਟੇ ਜਿਹੇ ਨੇ, ਸੱਚੇ ਪਾਤਸ਼ਾਹ ਖੇਡਦੇ ਨੇ ਵਿਹੜੇ 'ਚ, ਸਾਧੂ ਬਿਰਤੀ ਹੈ, ਅਤੇ ਆਪਣੀ ਬਿਰਤੀ ਅਨੁਸਾਰ ਮਹਾਰਾਜ ਮਸਤਾਨੀਆਂ ਦਵਾਨੀਆਂ ਗੱਲਾਂ ਕਰਦੇ ਨੇ। ਕਹਿੰਦੀ ਕਮਲਾ ਤੇਰਾ ਤ੍ਰਿਪਤਾ ਤੇਰਾ ਪੁੱਤ ਕਮਲਾ, ਕਹਿੰਦੇ ਮਾਂ ਮਾਸੀ ਕੋਈ ਨਹੀਂ ਤੇਰੇ ਘਰ ਕਮਲਾ ਆਉਣਾ, ਮਾਸੀ ਕੋਈ ਗੱਲ ਨਹੀਂ ਤੇਰੇ ਘਰ ਵਿੱਚ ਹੀ ਕਮਲਾ ਆਉਣਾ। ਸਾਲ ਪਿੱਛੋਂ ਪਿਆਰੇ ਉਹ ਮਾਸੀ ਦੇ ਘਰ ਪੁੱਤ ਹੋਇਆ, ਉਹਦਾ ਨਾਮ ਰੱਖਿਆ ਰਾਮ ਥੰਮਣ, ਉਹੀ ਮਸਤਾਨੀ ਬਿਰਤੀ। ਥੋੜ੍ਹਾ ਜਿਹਾ ਉਹਨੇ ਸੁਰਤ ਸੰਭਾਲੀ ਅਤੇ ਘਰੋਂ ਨਿਲ ਗਿਆ ਅਤੇ ਸਾਧੂਆਂ ਦੇ ਨਾਲ ਤੁਰ ਪਿਆ। ਬੜਾ ਭਜਨੀਸ ਰੱਬ ਦਾ ਪਿਆਰਾ ਹੋਇਆ ਸਤਸੰਗੀਓ। ਉਹਦਾ ਜਿਹੜਾ ਮੁੱਖ ਹੈਡਕੁਆਟਰ ਹੈ ਕਸੂਰ ਦੇ ਨੇੜੇ ਰਾਮ ਥੰਮਣ ਨਾਮ ਦਾ ਸਥਾਨ ਹੈ, ਉੱਥੇ ਭਾਈ ਫਿਰ ਬੜੇ ਬੜੇ ਸਾਧੂ ਮੰਡਲੀਆਂ ਆਉਂਦੀਆਂ ਨੇ, ਉਹਨਾਂ ਦੇ ਨਾਲ ਰਹਿਣ ਲੱਗ ਪਿਆ। ਫਿਰ ਸਾਧੂਆਂ ਨਾਲ ਚੱਲਦਾ ਚੱਲਦਾ ਚੱਲਦਾ ਗਾਂ ਵਰਾਗਵਾਨ ਹੋ ਕੇ ਇਹ ਪੰਚਵੱਟੀ ਦੇ ਜੰਗਲਾਂ 'ਚ ਪਹੁੰਚ ਗਏ, ਜਿੱਥੇ ਸ਼੍ਰੀ ਰਾਮ ਚੰਦਰ ਜੀ ਲੰਮਾ ਸਮਾਂ ਰਹੇ ਸੀ, ਬਨਵਾਸ ਕੱਟਿਆ ਸੀ, ਜਿੱਥੇ ਸੀਤਾ ਦਾ ਹਰਨ ਹੋਇਆ ਸੀ ਸਤਸੰਗੀਓ। ਉੱਥੇ ਇੱਕ ਸ਼ਹਿਰ ਨਾਸ਼ਕ, ਜਦੋਂ ਆਪਾਂ ਪੰਜਾਬ ਤੋਂ ਮੁੰਬਈ ਨੂੰ ਜਾਂਦੇ ਹਾਂ, ਮਹਾਰਾਸ਼ਟਰ ਹਜ਼ੂਰ ਸਾਹਿਬ ਨੂੰ ਜਾਂਦੇ ਹਾਂ, ਅਤੇ ਨਾਸਕ ਸ਼ਹਿਰ ਆਉਂਦਾ ਸਤਸੰਗੀਓ। ਸੋ ਜਿਹੜਾ ਸ਼ਹਿਰ ਹੈ ਇੱਕ, ਇਹ ਧਰਤੀ ਮਨਹੂਸ਼ ਹੈ, ਇਹ ਸਾਕਤਾਂ ਦੀ ਧਰਤੀ ਹੈ, ਖੋਟੇ ਭਾਗਾਂ ਵਾਲੀ ਧਰਤੀ ਹੈ। ਇੱਕ ਭਗਤ ਹੋਇਆ ਹੈ ਸਰਵਣ, ਅੰਧਕ ਰਿਖੀ ਦਾ ਪੁੱਤ ਸੀ। ਹਰੇਕ ਮਾਂ ਬਾਪ ਦੀ ਇੱਛਾ ਦੀ ਮੈਨੂੰ ਪੁੱਤ ਮਿਲੇ ਅਤੇ ਸਰਵਣ ਵਰਗਾ ਮਿਲੇ। ਮਾਤਾ ਪਿਤਾ ਦੀ ਸੇਵਾ ਕਰਦਾ, ਮਾਂ ਵੀ ਅੰਨੀ ਹੈ ਅਤੇ ਪਿਤਾ ਵੀ ਅੰਨਾ, ਅੰਧਕ ਰਿਖੀ। ਇੱਕ ਵਾਰ ਉਹਨਾਂ ਇੱਛਾ ਕੀਤੀ, ਪੁੱਤ ਸਾਡੀ ਇੱਛਾ ਹੈ ਅਸੀਂ ਤੀਰਥਾਂ 'ਤੇ ਮੈਂ ਜਾਣਾ ਚਾਹੁੰਦੀ ਹਾਂ, ਦੋਵੇਂ ਜੀ ਅਤੇ ਪੁੱਤ ਅੱਖੀਆਂ ਤੋਂ ਦੀਦਾ ਨਹੀਂ। ਉਹਨੇ ਇੱਕ ਵਿੰਗੀ ਤਿਆਰ ਕੀਤੀ, ਵਿੰਗੀ ਇੱਕ ਪੰਨੇ ਮਾਂ ਨੂੰ ਬਿਠਾ ਲਿਆ, ਉਹਦਾ ਖਾਣ ਪੀਣ ਦਾ ਸਮਾਨ ਰੱਖ ਲਿਆ, ਦੂਜੇ ਮੈਨੇ ਪਿਤਾ ਨੂੰ ਬਿਠਾ ਲਿਆ, ਉਹਦਾ ਖਾਣ ਪੀਣ ਦਾ ਸਮਾਨ ਰੱਖ ਲਿਆ, ਲੈ ਕੇ ਤੀਰਥਾਂ 'ਤੇ ਫਿਰਦਾ, ਤੀਰਥਾਂ 'ਤੇ ਹਰੇਕ ਤਰ੍ਹਾਂ ਨਾਲ ਮਾਂ ਅਤੇ ਬਾਪ ਦੀ ਸੇਵਾ ਕਰਦਾ। ਤਾਂ ਸਤਸੰਗੀਓ, ਚੱਲਦਿਆਂ ਚੱਲਦਿਆਂ ਚੱਲਦਿਆਂ ਇੱਕ ਸਮਾਂ ਐਸਾ ਆਇਆ ਕਿ ਕਹਿਣ ਲੱਗਾ ਮਾਂ ਅਤੇ ਪਿਓ ਨੂੰ, ਮਾਂ ਪਿਤਾ ਜੀ ਮੈਂ ਤੁਹਾਨੂੰ ਲੈ ਕੇ ਫਿਰ ਰਿਹਾ ਥਾਂ ਥਾਂ 'ਤੇ, ਕਿੰਨਾ ਭਾਰੀ ਤੁਹਾਡਾ ਭਾਰ ਮੈਂ ਚੁੱਕ ਕੇ ਫਿਰਦਾ, ਅਤੇ ਮੇਰਾ ਕੋਈ ਲੇਖਾ ਜੋਖਾ, ਮੇਰਾ ਕੋਈ ਸੇਵਾ ਦਾ ਫਲ, ਕੋਈ ਮੇਰਾ ਹਿਸਾਬ ਕਿਤਾਬ। ਉਹ ਰਿਖੀ ਬੜਾ ਸਿਆਣਾ ਸੀ, ਉਹ ਸੋਚਦਾ ਨੇ ਕਦੇ ਇਹੋ ਜਿਹੀ ਗੱਲ ਕਹੀ ਨਹੀਂ, ਆ ਕਾਰਨ ਕੀ ਬਣ ਗਿਆ, ਅੱਜ ਕਿਉਂ ਕਹਿਣ ਲੱਗ ਗਿਆ ਇਹ। ਉਹਨੂੰ ਫਿਰ ਸਮਝ ਲੱਗੀ ਕਿ ਧਰਤੀ ਦਾ ਕੋਈ ਫਰਕ ਹੈ, ਧਰਤੀ ਦਾ ਕੋਈ ਫਰਕ ਹੈ। ਉਹ ਕਹਿੰਦੇ ਪੁੱਤ ਚੱਲ ਕੋਈ ਨਹੀਂ, ਜੇ ਤਾਂ ਗਾਂਹ ਜਾ ਕੇ ਛਾਂ ਆਏਗੀ ਅਤੇ ਕਿਤੇ ਟਿਕਾਣਾ ਆਏਗਾ, ਪਾਣੀ ਪੂਣੀ ਆਵੇਗਾ, ਤਾਂ ਉੱਥੇ ਬਹਿ ਕੇ ਆਪਾਂ ਨਾਲੇ ਘੜੀ ਆਰਾਮ ਕਰ ਲਾਂਗੇ, ਨਾਲੇ ਤੇਰਾ ਹਿਸਾਬ ਕਿਤਾਬ ਕਰ ਦਿਆਂਗੇ। ਲੰਘਦਿਆਂ ਕੁਝ ਪਿੰਡ ਅੱਗੇ ਲੰਘਿਆ ਅਤੇ ਸਤਸੰਗੀ ਇੱਕ ਥਾਂ ਦੇ ਉੱਤੇ ਪਾਣੀ ਅਤੇ ਰੁੱਖ ਦੀ ਛਾਂ ਮਿਲੀ, ਉੱਥੇ ਰੱਖ ਦਿੱਤੀ ਵਿੰਗੀ। ਮਾਂ ਬਾਪ ਨੂੰ ਬਿਠਾ ਲਿਆ, ਉਹਨਾਂ ਨੂੰ ਕੱਪੜਾ ਥੱਲੇ ਵਿਛਾਇਆ, ਬਿਠਾ ਦਿੱਤਾ, ਪਾਣੀ ਲਿਆ ਪਿਆਇਆ, ਅਤੇ ਮਾਂ ਪੁੱਤ ਮਾਂ ਬਾਪ ਕਹਿਣ ਲੱਗੇ, ਪੁੱਤ ਦੱਸ ਹੁਣ ਕੀ ਹਿਸਾਬ ਕਿਤਾਬ ਮੰਗਦਾ। ਮਾਂ ਕਿਹੜਾ, ਪੁੱਤ ਤੂੰ ਕਹਿੰਦਾ ਸੀ ਰਾਹ ਦੇ ਵਿੱਚ ਕਿ ਮੈਂ ਹਿਸਾਬ ਕਿਤਾਬ ਮੇਰਾ ਦਿਓ, ਮੈਂ ਤੁਹਾਨੂੰ ਚੁੱਕੀ ਫਿਰਦਾ। ਨਹੀਂ ਮਾਂ ਮੈਂ ਨਹੀਂ ਕਿਹਾ, ਮੂੰਹ ਕਿਤੇ ਨਿਲ ਗਿਆ ਹੈਗਾ। ਮਤਲਬ ਸੀ ਉਹ ਧਰਤੀ ਹੀ ਸਾਕਤਾਂ ਦੀ ਧਰਤੀ ਸੀ ਪਿਆਰੇ, ਨਾਸਕ। ਉੱਥੇ ਹੀ ਸਰੂਪ ਨਖਾ ਜਿਹੜੀ ਸੀ ਰਾਵਣ ਦੀ ਭੈਣ, ਉਹਦਾ ਨੱਕ ਕੱਟਿਆ ਸੀ। ਉਹ ਐਸੀ ਤਖਤ ਧਰਤੀ ਹੈ ਸਤਸੰਗੀ, ਜਿੱਥੇ ਬਿਲਕੁਲ ਪਰਮਾਤਮਾ ਦੀ ਬੰਦਗੀ ਭਗਤੀ ਨੂੰ ਮਨ ਟਿਕਦਾ ਹੀ ਨਹੀਂ। ਸੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਨੰਦਪੁਰ ਸਾਹਿਬ ਦੇ ਇਹ ਕੌਤਕ ਜਦੋਂ ਹੋ ਰਹੇ ਸੀ,
ਇਹ ਨਾਸਕ ਦੀ ਧਰਤੀ ਤੇ ਗਿਆ ਤੇ ਉੱਥੇ ਸਤਸੰਗਿਓ ਇਹਦੀ ਮੁਲਾਕਾਤ ਇੱਕ ਯੋਗੀ ਕੰਨਪਾਟਾ ਯੋਗੀ ਸ਼ਕਤੀਆਂ ਦਾ ਮਾਲਕ ਔਗੜਨਾਥ ਉਹਦੇ ਨਾਲ ਹੋ ਗਈ। ਉਹਦੀਆਂ ਕਰਾਮਾਤਾਂ ਸ਼ਕਤੀਆਂ ਵੇਖੀਆਂ, ਉਹਦੀ ਸੇਵਾ 'ਚ ਜੁੱਟ ਗਿਆ। ਨਾਮ ਸੀ ਮਾਧੋ ਦਾਸ, ਵੈਰਾਗੀ ਰੱਖਿਆ ਆ। ਸੋ ਲੰਮਾ ਸਮਾਂ ਉਹਦੇ ਨਾਲ ਰਿਹਾ ਅਤੇ ਫਿਰ ਚੱਲਦਿਆਂ ਚੱਲਦਿਆਂ ਨੰਦੇੜ ਹਜ਼ੂਰ ਸਾਹਿਬ ਸੱਚਖੰਡ ਪਹੁੰਚ ਗਿਆ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬੰਦਾ ਘਾਟ ਹੈ, ਗੋਦਾਵਰੀ ਦੇ ਕੰਢੇ 'ਤੇ। ਗੋਦਾਵਰੀ ਦਾ ਅਰਥ ਹੁੰਦਾ ਸਤਸੰਗੀ ਗੋਦ ਆਵਰੀ। ਰਿਖੀ ਮੁੰਨੀ ਬੜੇ ਤਪੱਸਿਆ ਕਰਦੇ ਨੇ ਪਹਾੜਾਂ ਦੇ ਵਿੱਚ, ਅਤੇ ਉਹਨਾਂ ਪਹਾੜਾਂ 'ਚੋਂ ਨਿਕਲ ਕੇ ਇਹ ਨਦੀ ਆਉਂਦੀ ਹੈ। ਇਹ ਮਹਾਰਾਸ਼ਟਰ ਦੇ ਵਿੱਚ ਦੀ ਹੁੰਦੀ ਹੋਈ ਜਾ ਕੇ ਮੁੰਬਈ ਦੇ ਨੇੜੇ ਇਹ ਪੈ ਜਾਂਦੀ ਹੈ ਸਮੁੰਦਰ ਵਿੱਚ। ਸੋ ਇਹ ਜਿਹੜੀ ਨਦੀ ਹੈ ਇਹਦੇ ਕੰਢੇ ਉੱਤੇ ਫਿਰ ਇਹਨੇ ਆਸ਼ਰਮ ਬਣਾਇਆ, ਅੱਜ ਕੱਲ੍ਹ ਉਹਦਾ ਨਾਮ ਹੈ ਬੰਦਾ ਘਾਟ, ਗੁਰਦੁਆਰਾ ਸਾਹਿਬ ਬੰਦਾ ਘਾਟ। ਜਦੋਂ ਸੱਚਖੰਡ ਕੋਲ ਜਾਈਏ ਸਿੱਧਾ ਰਸਤਾ ਜਾਂਦਾ, ਅਗਲੇ ਬੰਨੇ ਲੰਗਰ ਸਾਹਿਬ ਗੁਰਦੁਆਰਾ ਆ ਜਾਂਦਾ ਸੰਤ ਬਾਬਾ ਨਿਧਾਨ ਸਿੰਘ ਜੀ ਦਾ, ਕੋਈ ਅੱਧਾ ਪੌਣਾ ਕਿਲੋਮੀਟਰ 'ਤੇ। ਉੱਥੋਂ ਫਿਰ ਉਹਨਾਂ ਦੇ ਮਹਾਂਪੁਰਸ਼ਾਂ ਦੇ ਡੇਰੇ ਤੋਂ ਅੱਗੇ ਨੂੰ ਜਾਓ ਨਦੀ ਵੱਲ ਨੂੰ, ਅਤੇ ਉੱਥੇ ਅੱਧਾ ਪੌਣਾ ਕਿਲੋਮੀਟਰ ਦੂਰ 'ਤੇ ਇਹ ਗੁਰਦੁਆਰਾ ਹੈ ਬੰਦਾ ਘਾਟ। ਇੱਥੇ ਇਹਨੇ ਆਸ਼ਰਮ ਬਣਾ ਲਿਆ, ਆਸ਼ਰਮ ਦੇ ਵਿੱਚ ਰਹਿਣ ਲੱਗਾ। ਇੱਥੇ ਫਿਰ ਇਹਨੇ ਘੋਰ ਤਪੱਸਿਆ ਕੀਤੀ, ਸਾਧਨਾ ਸਾਧੀਆਂ, ਇਹਨੇ ਰਿਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ। ਫਿਰ ਆਏ ਗਏ ਸਾਧੂਆਂ ਦਾ ਇਹ ਨਿਰਾਦਰ ਕਰਨ ਲੱਗਾ। ਕੋਈ ਸਾਧੂ ਆਉਂਦਾ ਹੈ ਉਹਨੂੰ ਮਖੌਲ ਕਰਦਾ, ਉਹਨੂੰ ਆਪਣੀਆਂ ਸ਼ਕਤੀਆਂ ਮਖਾਉਂਦਾ, ਉਹਨਾਂ ਨੂੰ ਫਿਰ ਸਤਸੰਗੀਓ ਜਦੋਂ ਹਰਾ ਦਿੰਦਾ ਤਾਂ ਫਿਰ ਬਹੁਤ ਖੁਸ਼ ਹੁੰਦਾ। ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਕਤਸਰ ਸਾਹਿਬ ਦਾ ਜੰਗ ਜਿੱਤ ਕੇ ਦਮਦਮਾ ਸਾਹਿਬ ਪਹੁੰਚੇ, ਇੱਥੇ ਦਮ ਲਿਆ। ਇੱਥੇ ਸੱਚੇ ਪਾਤਸ਼ਾਹ ਨੇ ਬੇਅੰਤ ਕੌਤ ਕੀਤੇ। ਇੱਥੇ ਗੁਰੂ ਮਹਾਰਾਜ ਦਾ ਪਰਿਵਾਰ ਆ ਕੇ ਮਿਲਿਆ, ਧੰਨ ਮਾਤਾ ਮਾਤਾ ਸੁੰਦਰ ਕੌਰ ਜੀ, ਧੰਨ ਮਾਤਾ ਮਾਤਾ ਸਾਹਿਬ ਦੇਵਾਂ ਕੌਰ ਜੀ। ਇੱਥੇ ਕਲਗੀਧਰ ਜੀ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕੀਤੀ ਹੈ। ਇੱਥੋਂ ਸੱਚੇ ਪਾਤਸ਼ਾਹ ਫਿਰ ਆਪਣੇ ਕੌਤਕ ਰਚਦੇ ਆ ਨੰਦੇੜ ਨੂੰ ਤੁਰ ਪਏ। ਚੱਲਦਿਆਂ ਚੱਲਦਿਆਂ ਸੱਚੇ ਪਾਤਸ਼ਾਹ ਮਹਾਰਾਜ ਨਰੈਣੇ ਪਿੰਡ ਆਸਥਾਨ ਪਹੁੰਚੇ ਨੇ। ਇੱਥੇ ਜੈਤ ਰਾਮ ਨਾਮ ਦਾ ਇੱਕ ਸੰਤ ਸੀ, ਉਹਦੇ ਡੇਰੇ ਗਏ ਸੱਚੇ ਪਾਤਸ਼ਾਹ। ਉਹਨਾਂ ਦਾ ਮੁਖੀ ਸੀ ਦਾਦੂ ਮਹੰਤ, ਇੱਕ ਦਾਦੂ ਸੰਤ ਹੋਇਆ ਬੜਾ ਪੂਜਨੀਕ, ਉਹਦੇ ਅਸਥਾਨ 'ਤੇ ਇਹ ਬੈਠਾ ਸੀ ਜੈਤ ਰਾਮ। ਇਹ ਕਹਿੰਦਾ ਸੱਚੇ ਪਾਤਸ਼ਾਹ ਕਿਧਰ ਨੂੰ ਚਾਲੇ ਪਾ ਲਏ, ਲੰਮੀ ਸਾਖੀ ਹੈ। ਅਤੇ ਗੁਰੂ ਜੀ ਕਹਿੰਦੇ ਗਾਂ ਨੂੰ ਦੱਖਣ ਨੂੰ ਚੱਲੇ ਹਾਂ ਨੰਦੇੜ ਨੂੰ। ਕਹਿੰਦਾ ਮਹਾਰਾਜ ਜੀ ਨੰਦੇੜ ਗਏ ਅਤੇ ਇੱਕ ਉੱਥੇ ਵਿਗੜਿਆ ਹੋਇਆ ਸਾਧ ਹੈ ਮਾਧੋ ਦਾਸ ਵੈਰਾਗੀ, ਉਹਦੇ ਕੋਲ ਨਾ ਜਾਇਓ। ਕਿਉਂ? ਕਹਿੰਦਾ ਮਹਾਰਾਜ ਉਹਨੇ ਇੱਕ ਪਲੰਘਾ ਰੱਖਿਆ ਬਹੁਤ ਵੱਡਾ, ਪਲੰਘੇ 'ਤੇ ਆਏ ਗਏ ਸਾਧੂ ਉਹਨੂੰ ਬਿਠਾ ਲੈਂਦਾ ਅਤੇ ਫਿਰ ਆਪਣੀਆਂ ਸ਼ਕਤੀਆਂ ਦੇ ਨਾਲ ਪੁੱਠਾ ਪਲੰਘ ਕਰਕੇ ਉਹ ਸਾਧੂ ਨੂੰ ਦੇ ਕੇ ਫਿਰ ਬੜਾ ਮਖੌਲ ਕਰਦਾ, ਉਹ ਬੜਾ ਠੱਠਾ ਮਖੌਲ ਕਰਦਾ ਸਾਧੂ ਨੂੰ। ਸੰਤਨ ਸੇਤੀ ਮਸਕਰੀ ਕੁੱਲ ਡੋਬਣ ਕੀ ਰੀਤ, ਸਿਆਣਿਆਂ ਲਿਖਿਆ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਨਹੀਂ, ਇਹ ਕਿਸੇ ਮਹਾਂਪੁਰਸ਼ ਰੱਬ ਦੇ ਪਿਆਰੇ ਨੇ ਲਿਖਿਆ। ਸੰਤਨ ਸੇਤੀ ਮਸਕਰੀ ਕੁੱਲ ਡੋਬਣ ਕੀ ਰੀਤ, ਕਹਿੰਦੇ ਕਿਸੇ ਸਾਧੂ ਨੂੰ ਭੁੱਲ ਕੇ ਮਖੌਲ ਨਾ ਕਰੋ। ਅਤੇ ਗੁਰੂ ਜੀ ਕਹਿੰਦੇ ਇਹੋ ਜਿਹੇ ਵਿਗੜਿਆਂ ਤਿਗੜਿਆਂ ਨੂੰ ਸਿੱਧੇ ਕਰਨ ਵਾਸਤੇ ਅਸੀਂ ਆਏ, ਜਾਵਾਂਗੇ ਜ਼ਰੂਰ ਉਹਦੇ ਡੇਰੇ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦੇ ਡੇਰੇ ਜਾਂਦੇ ਨੇ। ਇਹ ਕਥਾ ਵਿਚਾਰ ਆਪਾਂ ਆਉਣ ਵਾਲੇ ਦਿਨਾਂ ਸ਼੍ਰਵਣ ਕਰਾਂਗੇ। ਸੋ ਇੱਥੇ ਗੁਰੂ ਮਹਾਰਾਜ ਮਿਹਰ ਕਰਦੇ ਨੇ, ਸੱਚੇ ਪਾਤਸ਼ਾਹ ਸੱਚੇ ਸੱਚੀ ਦਾਤ ਦੇਹ ਦਿਆਲ ਹੈ, ਇਹ ਸੱਚੇ ਪਾਤਸ਼ਾਹ ਸੱਚੀ ਤੇਰੀ ਦਾਤ ਹੈ ਅਤੇ ਇਹ ਦਿਆਲੂ ਕਿਰਪਾਲੂ ਵਾਹਿਗੁਰੂ ਦੇਣਾ ਕਰ।

ਤੇਰੀ ਸੇਵਾ ਯਾਦ ਕਰਾਂ ਦਿਨ ਰਾਤ ਦਿਨੇ ਰਾਤ ਹੀ। ਨਾਮ ਅਮੋਲ ਹੈ, ਜਿਹਦਾ ਨਾਮ ਬੜਾ ਅਮੋਲਕ ਹੈ, ਜਿਹਦਾ ਮੁੱਲ ਹੀ ਕੋਈ ਨਹੀਂ। ਤੂੰ ਉੱਤਮ ਹੋ ਨੀਚ ਸੇਵਕ ਕਾਂਡੀਆ, ਬੇਨਤੀ ਕਰੀਏ ਹੇ ਵਾਹਿਗੁਰੂ ਤੂੰ ਉੱਤਮ, ਹੇ ਵਾਹਿਗੁਰੂ ਤੁਸੀਂ ਬੜੇ ਉੱਤਮ ਸ੍ਰੇਸ਼ਟ ਵੱਡੇ ਹੋ ਨੀਚ, ਅਸੀਂ ਸੱਚੇ ਪਾਤਸ਼ਾਹ ਨੀਚ ਹਾਂ, ਨੀਵੇਂ ਹਾਂ, ਔਗਣਾਂ ਦੇ ਭਰੇ ਹਾਂ, ਪਰ ਸੇਵਕ ਕਾਂਡੀਆ ਤੁਹਾਡੇ ਸੇਵਕ ਕਹੇ ਜਾਂਦੇ ਹਾਂ, ਤੁਹਾਡੇ ਸੱਚੇ ਪਾਤਸ਼ਾਹ ਸੇਵਕ ਕਹੇ ਜਾਂਦੇ ਅਸੀਂ। ਮਹਾਰਾਜ ਹੈ ਸੇਵਕ ਨਹੀਂ ਪਰ ਸੇਵਕ ਕਹੇ ਜਾਂਦੇ ਹਾਂ, ਸਿੱਖ ਨਹੀਂ ਗਏ, ਸਿੱਖ ਤੇਰੇ ਕਹੇ ਜਾਂਦੇ ਕਿ ਗੁਰੂ ਨਾਨਕ ਦੇਵ ਦਾ ਸਿੱਖ, ਸਾਡੀ ਕਰਤੂਤ ਤੇ ਸਿੱਖਾਂ ਵਾਲੀ ਹੈ ਹੀ ਨਹੀਂ, ਗੁਰੂ ਨਾਨਕ ਦੇਵ ਦੀ ਸਿੱਖਿਆ 'ਤੇ ਚੱਲਦੇ ਨਹੀਂ। ਇੱਦਾਂ ਹੇ ਪਰਮਾਤਮਾ ਅਸੀਂ ਸੇਵਕ ਕਹੇ ਜਾਂਦੇ, ਸੇਵਕ ਹੈ ਨਹੀਂ। ਨਾਨਕ ਨਦਰ ਕਰੇ ਹੋ ਮਿਲੈ ਸੱਚ ਵਾਂਡੀਆ, ਸਮਾਪਤੀ 'ਤੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਭਾਈ ਬੇਨਤੀ ਕਰੋ ਹੇ ਵਾਹਿਗੁਰੂ ਨਾਨਕ ਨਦਰ ਕਰੇ ਹੋ, ਹੇ ਪਰਮਾਤਮਾ ਸਾਡੇ 'ਤੇ ਮਿਹਰ ਕਰ, ਮਿਹਰ ਦੀ ਨਿਗਾਹ ਕਰ, ਦਇਆ ਦ੍ਰਿਸ਼ਟੀ ਕਰ ਸੱਚੇ ਪਾਤਸ਼ਾਹ, ਮਿਲੈ ਸੱਚ ਵਾਂਡੀਆ। ਪਿੰਡਾਂ ਥਾਵਾਂ ਤੋਂ ਆਪਾਂ ਆਏ ਹਾਂ ਪੰਜਾਬ ਦੇਸ਼ ਤੋਂ, ਅਤੇ ਜਦੋਂ ਕਣਕ ਪੱਕ ਜਾਂਦੀ ਆਪਾਂ ਕਹਿੰਦੇ ਵਾਢੀ ਪੈ ਗਈ, ਵਾਢੀ, ਵਾਢੀ ਦਾ ਅਰਥ ਹੁੰਦਾ ਹੈ ਫਸਲ ਨੂੰ ਕੱਟ ਕੇ ਧਰਤੀ ਨੂੰ ਵੱਖ ਕਰ ਦੇਣਾ, ਉਹਨੂੰ ਕਹਿੰਦੇ ਵਾਢੀ। ਇਹ ਵੀ ਉਹੀ ਅਰਥ ਹੈ ਕਿ ਹੇ ਪਰਮਾਤਮਾ ਮਿਲੈ ਸੱਚ ਵਾਢੀ ਆ, ਮੈਂ ਵਿਛੜੀ ਹੋਈ ਹਾਂ, ਹੇ ਪਰਮਾਤਮਾ ਮੇਰੀ ਜੀਵ ਆਤਮਾ ਤੇਰੇ ਤੋਂ ਵਿਛੜੀ ਹੋਈ ਹੈ, ਟੁੱਟੀ ਹੋਈ ਹੈ, ਵਿਛੜ ਚੁੱਕੀ ਹੈ, ਅਤੇ ਕਿਰਪਾ ਕਰੋ ਮਿਲੈ ਸੱਚ, ਸੱਚੇ ਨਾਮ ਵਿੱਚ ਮਿਲ ਜਾਵੇ, ਇਹ ਮੇਰੇ 'ਤੇ ਮਿਹਰ ਕਰੋ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਨਾਮ ਬਿਨਾਂ ਧ੍ਰਿਗ ਧ੍ਰਿਗ ਇਸਨੇਹੋ, ਨਾਮ ਬਿਨਾਂ ਜੋ ਪਹਿਰੇ ਖਾਏ ਜੋ ਕੂਕਰ ਜੂਠਣ ਮੈਂ ਪਾਏ, ਨਾਮ ਬਿਨਾਂ ਜੇਤਾ ਵਿਵਹਾਰ ਜੋ ਮ੍ਰਿਤਕ ਮਿਸਿਆ ਸੀਗਾਰ, ਨਾਮ ਸੰਗ ਮਨ ਪ੍ਰੀਤ ਨਾਲ ਲਾਵੇ, ਕੋੜ ਕਰਮ ਕਰਤੋ ਨਰਕ ਜਾਵੇ, ਹਰ ਕਾ ਨਾਮ ਜਿਨ ਮਨ ਨਾ ਇਰਾਦਾ, ਚੋਰ ਕੀ ਨਿਆਈ ਜੰਮਪੁਰ ਵਾਧਾ। ਇਸ ਵਾਸਤੇ ਵਾਹਿਗੁਰੂ ਨਾਮ ਦੀ ਦਾਤ ਬਖਸ਼, ਇਹ ਪਵਿੱਤਰ ਸ਼ਬਦ ਗੁਰੂ ਨਾਨਕ ਦੇਵ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਿਆ ਹੋਇਆ, ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਅਰਥ ਵਿਚਾਰ ਕੀਤੇ ਨੇ, ਨਾਲੇ ਉਸ ਮਹਾਨ ਜਰਨੈਲ ਜਿਨ੍ਹਾਂ ਦਾ ਕੱਲ੍ਹ ਨੂੰ ਸ਼ਹੀਦੀ ਦਿਹਾੜਾ ਹੈ। ਸੋ ਪੰਥ ਦੇ ਪਹਿਲੇ ਬਾਦਸ਼ਾਹ ਸਤਿਕਾਰਯੋਗ ਬਾਬਾ ਬੰਦਾ ਸਿੰਘ ਜੀ ਬਹਾਦਰ, ਇਹਨਾਂ ਦਾ ਅਸਲੀ ਨਾਮ ਸੀ ਅਮਰ ਛਕਣ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਜੀ, ਅਤੇ ਪ੍ਰਸਿੱਧ ਨਾਮ ਹੈ ਬੰਦਾ ਸਿੰਘ ਬਹਾਦਰ। ਤਿੰਨਾਂ ਨੂੰ ਸਤਸੰਗਿਓ ਦਿੱਲੀ ਦੇ ਸੋ ਕੁਤਬ ਮੀਨਾਰ ਦੇ ਨੇੜੇ ਸ਼ਹੀਦ ਕੀਤਾ ਗਿਆ, ਤਿੰਨਾਂ ਦੀ ਸ਼ਹੀਦੀ ਦਾ ਪ੍ਰਸੰਗ ਕੱਲ੍ਹ ਨੂੰ ਸ਼ਰਵਣ ਕਰਾਂਗੇ। ਭੁੱਲਾਂ ਦੀ ਮੁਆਫੀ ਬਖਸ਼ਣੀ, ਅਗਾਹਾਂ ਵਾਸਤੇ ਸਮਾਤ ਬਖਸ਼ਣੀ, ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਸੱਚੇ ਪਾਤਸ਼ਾਹ ਨਾਮ ਦਾਨ ਰਹਿਮਤਾਂ ਦੇ ਨਾਲ ਝੋਲੀਆਂ ਭਰਨ, ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਰਹੀਏ ਤਾਂ ਕਿ ਕੌਮ ਦੀ ਸਦਾ ਚੜ੍ਹਦੀ ਕਲਾ ਰਹੇ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਸਰਵਣ ਕਰਵਾ ਰਹੇ ਸਨ। ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ, ਦਮਦਮੀ ਟਕਸਾਲ ਵਾਲੇ ਗਿਆਨੀ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ। ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਸ੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਉਣ ਵਾਲੇ ਸ਼ੁੱਕਰਵਾਰ ਸ਼ਨੀਵਾਰ ਨੂੰ, ਜੋ ਸ਼ੁੱਕਰਵਾਰ ਨੂੰ ਰਾਗ ਸ੍ਰੀ ਰਾਗ ਦਾ ਗਾਇਨ ਕੀਤਾ ਜਾਵੇਗਾ, ਜਿਸ ਵਿੱਚ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ, ਡਾਕਟਰ ਬਲਕਰਨ ਸਿੰਘ ਜੀ ਜੋ ਅਤੇ ਉਸਤਾਦ ਦਲਵੀਰ ਸਿੰਘ ਜੀ ਆਪ ਸੰਗਤਾਂ ਦੇ ਸਾਹਮਣੇ ਹਾਜ਼ਰੀ ਭਰਨਗੇ। ਸ਼ਨੀਵਾਰ ਨੂੰ ਜੋ ਤਲੰਗ ਰਾਗ ਦਾ ਗਾਇਨ ਹੋਵੇਗਾ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਦੀ ਮਿਹਰ ਹੈ ਬੱਚਿਆਂ ਦੇ ਉੱਤੇ। ਬੇਟਾ ਸੁਖ ਅੰਮ੍ਰਿਤ ਸਿੰਘ ਬੜਾ ਅੱਛਾ ਵਾਲਨਿਸਟ ਹੈ, ਬੜੀ ਇਹਨਾਂ ਨੇ ਮਿਹਨਤ ਕੀਤੀ ਹੈ, ਅੱਛੇ ਉਸਤਾਦਾਂ ਕੋਲ ਸਿੱਖਿਆ ਹੈ, ਔਰ ਬੜਾ ਵੱਡਾ ਰਾਗ ਮਾਲਵਾ ਇਹਨਾਂ ਨੇ ਪ੍ਰਸਤੁਤ ਕੀਤਾ ਹੈ। ਤੋ ਸਾਡੇ ਨਾਲ ਗਾਹੇ ਬੁਲਾਏ ਸੰਗਤ ਕਰਦੇ ਰਹਿੰਦੇ ਨੇ। ਸਭ ਤੋਂ ਪਹਿਲਾਂ ਇਹਨਾਂ ਨੇ ਸੰਗਤ ਸਾਡੇ ਨਾਲ ਕੀਤੀ ਸੀ ਸਨੋਜ਼ੇ ਗੁਰਦੁਆਰਾ ਸਾਹਿਬ, ਅਤੇ ਫਿਰ ਬਾਅਦ 'ਚੋਂ ਫਿਰ ਸਭ ਰਾਗੀ ਸਿੰਘਾਂ ਨਾਲ ਅੱਛੇ ਕੀਰਤਨੀਆਂ ਨੇ ਇਹਨਾਂ ਨੇ ਸੰਗਤ ਕੀਤੀ ਹੈ। ਤੋ ਪਿੱਛੇ ਹੋਰ ਬੇਟੀ ਇਸ਼ਮੀਤ ਕੌਰ, ਬੇਟੀ ਸੰਜਮ ਕੌਰ, ਸਾਰੇ ਹੀ ਇੱਕ ਤੋਂ ਇੱਕ ਵਜਾਉਣ ਵਾਲੇ ਹਨ। ਤੋ ਸਾਡੀ ਹਾਜ਼ਰੀ ਜਿਹੜੀ ਹੈ, ਵਾਹਿਗੁਰੂ ਜੀ ਕਬੂਲ ਕਰਨ। ਸ਼ਬਦ ਅਸੀਂ ਪੜ੍ਹਨ ਜਾ ਰਹੇ ਹਾਂ, ਕਿਆ ਤੂੰ ਸੋਇਆ ਜਾਗ ਇਹ ਆਣਾ, ਤੈ ਜੀਵਨ ਜਗ ਸੱਚ ਕਰ ਜਾਣਾ। ਰਾਗ ਮਾਰਵਾ ਬੜਾ ਵੱਡਾ, ਬਹੁਤ ਵੱਡਾ ਰਾਗ ਹੈ, ਅੱਛੇ ਲੋਕਾਂ ਨੇ ਇਸ ਨੂੰ ਗਾਇਆ ਹੈ। ਉਸਤਾਦ ਅਮੀਰ ਖਾਨ ਸਾਹਿਬ ਜੋ ਕਲਾਸੀਕਲ ਜਗਤ ਦੇ ਮਹਾਨ ਗਾਇਕ ਹਨ, ਉਹ ਮਾਰਵਾ ਉਹਨਾਂ ਦਾ ਬੜਾ ਪੈਟ ਰਾਗ ਮੰਨਿਆ ਗਿਆ ਹੈ। ਅੱਛੇ ਗਵਈਆਂ ਨੇ ਵੀ ਉਸ ਉਹਨਾਂ ਨੂੰ ਮੰਨਿਆ ਹੈ ਕਿ ਪੂਰਬੀ ਔਰ ਮਾਰਵਾ ਜੈਸਾ ਉਹਨਾਂ ਨੇ ਗਾਇਨ ਕੀਤਾ ਹੈ, ਕਿਸੇ ਹੋਰ ਗਵਈਏ ਕੋ ਐਸਾ ਸੁਣਨ ਨੂੰ ਨਹੀਂ ਮਿਲਦਾ। ਤੋ ਕੋਸ਼ਿਸ਼ ਕਰਦੇ ਹਾਂ ਅਸੀਂ ਵੀ, ਸਤਿਗੁਰ ਸੱਚੇ ਪਾਤਸ਼ਾਹ ਗੰਭੀਰ ਰਾਗ ਹੈ, ਅਤੇ ਆਪਣੀ ਹਾਜ਼ਰੀ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਆਪ ਲੈ।

ਬਹੁਤ ਜ਼ਿਆਦਾ ਸਿਆਣਪ ਵੀ ਹੋਵੇ, ਸਤਿਗੁਰ ਕਹਿੰਦੇ ਨੇ ਇਹਨਾਂ ਇੰਦਰੀਆਂ ਤੇ ਕੰਟਰੋਲ ਨਹੀਂ ਹੋ ਸਕਦਾ। ਇੰਦਰੀਆਂ ਨੂੰ ਜਿੱਤਣਾ ਇਹ ਗੁਰੂ ਜੋ ਅਗਮ ਅਗੋਚਰ ਹੈ, ਅਗਮ ਅਗੋਚਰ ਵੀ ਉਸਨੂੰ ਕਹਿੰਦੇ ਨੇ ਜੋ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੁੰਦਾ ਹੈ। ਰੱਬ ਜਿਹੜਾ ਇਹ ਅਕਲ ਦਾ ਵਿਸ਼ਾ ਨਹੀਂ, ਇੰਦਰੀਆਂ ਦਾ ਵਿਸ਼ਾ ਨਹੀਂ, ਜੋ ਇੰਦਰੀਆਂ ਤੋਂ ਪਾਰ ਵੱਸਦਾ ਹੈ ਉਸਨੂੰ ਕਰਤਾ ਪੁਰਖ ਅਗਮ ਅਗੋਚਰ ਕਹਿੰਦੇ ਨੇ। ਅਗਰ ਸਾਡੀਆਂ ਸੈਂਸਿਸ ਦੇ ਨਾਲ ਹੀ ਰੱਬ ਸਾਨੂੰ ਮਿਲ ਜਾਵੇ ਤੇ ਬੜੇ ਬੜੇ ਸਟਰੋਂਗ ਸੈਂਸਿਸ ਵਾਲੇ ਬੰਦੇ ਬੈਠੇ ਹੋਏ ਨੇ ਸੰਸਾਰ 'ਚ, ਬੜੀ ਅਕਲ ਵਾਲੇ ਬੈਠੇ ਹੋਏ ਦਰਬ ਸਿਆਣਪ। ਗੁਰੂ ਕਹਿੰਦੇ ਨੇ ਉਹ ਸਿਆਣਪ ਜਿਹੜੀ ਕਿ ਪਾਰ ਐਕਸੀਲੈਂਸ ਹੋਵੇ, ਕੀਨ ਮਾਈਂਡਡ ਹੋਵੇ, ਬਹੁਤ ਨੌਲੇਜਬਲ ਆਦਮੀ ਹੋਵੇ, ਲੇਕਿਨ ਸਤਿਗੁਰੂ ਕਹਿੰਦੇ ਨੇ ਇਹ ਦੁਸ਼ਟ ਜਿਹੜੇ ਵੱਸ ਨਹੀਂ ਹੁੰਦੇ। ਉਨ ਤੇ ਰੱਖੇ ਪਾਪ ਨਾ ਮਾਈ, ਨਾ ਪਿਤਾ ਰੱਖ ਸਕਦਾ, ਨਾ ਮਾਤਾ ਰੱਖ ਸਕਦੀ, ਨਾ ਕੋਈ ਭਰਾ ਮਦਦ ਕਰਦਾ ਹੈ, ਕੋਈ ਮਦਦਗਾਰ ਨਹੀਂ। ਇੱਥੇ ਆਦਮੀ ਜਦੋਂ ਆ ਕੇ ਫਸ ਜਾਂਦਾ ਫਿਰ ਸਿਆਣਪ ਵੀ ਨਹੀਂ ਮਦਦ ਕਰਦੀ, ਪੜ੍ਹਾਈ ਵੀ ਮਦਦ ਨਹੀਂ ਕਰਦੀ। ਗੁਰੂ ਕਹਿੰਦੇ ਨੇ ਫਿਰ ਮਦਦ ਕੌਣ ਕਰਦਾ ਹੈ, ਇੱਥੇ ਮਦਦਗਾਰ ਕੌਣ ਹੈ? ਗੁਰੂ। ਗੁਰੂ ਦਿੱਤੀ ਹੋਈ ਸੰਗਤ ਜਿਹੜੀ ਹੈ, ਸਾਧ ਸੰਗ, ਕੋਈ ਦੁਸ਼ਟ ਵਸ ਹੋਤੇ। ਦੁਸ਼ਟ ਇਤਨੇ ਪਾਵਰਫੁੱਲ ਹਨ, ਹੈ ਵੀ ਪੰਜ ਹਨ, ਔਰ ਗੁਰੂ ਨੇ ਇਹਨਾਂ ਨੂੰ ਕਿਤੇ ਦੁਸ਼ਟ ਆਖਿਆ, ਕਿਤੇ ਵੈਰੀ ਆਖਿਆ, ਕਿਤੇ ਸੂਰਬੀਰ ਵੀ ਆਖਿਆ। ਐਸੋ ਕੌਣ ਬਲੀਰੇ ਜਿਨ ਵਿਦ ਮਾਰੇ ਪੰਜ ਸੂਰਬੀਰ। ਅਤੇ ਸਤਿਗੁਰੂ ਜੀ ਨੇ ਬਾਣੀ 'ਚ ਸਾਰੀ ਗੱਲ ਦਾ ਹੱਲ ਜਿਹੜਾ ਹੈ ਉਹ ਵੀ ਬਖਸ਼ਿਸ਼ ਕੀਤਾ ਹੈ। ਗੁਰੂ ਕਹਿੰਦੇ ਨੇ ਕਿ ਗੁਰੂ ਦੀ ਥਾਪੀ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਪੰਜੇ ਮੈਂ ਢਾਲੇ ਨੇ, ਨਹੀਂ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀ। ਪੰਕਤੀ ਬੜੀ ਬਾਕਮਾਲ, ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਣੇ ਕੋਈ ਨ ਜਾਣੈ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੈ ਤੁਮ ਤੇ ਹੋਏ ਸੋ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਬੰਨਾ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਜਿੰਨਾ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ

ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਨੀ ਵਾਹ, ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਸ ਦਿਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਾਨਕਾਣਾ ਸਾਹਿਬ।

ਸਿਮਰਾਂ ਨੂੰ ਨਿਓਟਿਆਂ ਦੀ ਓੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਆਪ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਸੁਰਿੰਦਰ ਸਿੰਘ ਬੇਦੀ ਪਰਿਵਾਰ ਵੱਲੋਂ ਸ਼ੁਕਰਾਨੇ ਦੀ ਅਰਦਾਸ ਬੇਨਤੀ ਰਹਿਮਤਾਂ ਪ੍ਰਾਥ ਰੱਖਣਾ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਦਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰ

ਵਾਹਿਗੁਰੂ ਜੀ। ਸੋਰਟ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਲਗਾ ਜਮਲ ਜਾਏ ਕਰ ਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰੇ ਤੇਰੇ ਦਾਸਾ, ਜਬ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਨਾਈ। ਚੌਗਿਰਦ ਹਮਾਰੈ ਰਾਮ ਕਾਰ, ਦੁੱਖ ਲੱਗੇ ਨਾ ਪਾਈ।

ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਰਿਹੋ ਸਿਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜਿਹੜੇ ਸੰਭਾਲੀਅਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵਾਇ ਤਸਤਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ

ਮਹੱਲਾ ਪਹਿਲਾ। ਗਗਨ ਮੈਂ ਥਾਲ ਰਵਚਾ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋਹ ਪਵਨ ਚਬਰੋ ਕਰੈ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ੁਭ ਦੂਵਾ ਜੰਤ ਪੇਰੀ ਰਾਵ ਸਹਿਸਤਵ ਨੈਨ ਨਨ ਨੈਨ ਹੈ ਤੋਏ ਕਉ ਸਹਿਸ ਪੂਰਤ ਨਨਾ ਇਕ ਤੋਹੀ ਸਹਿਸ ਪਦ ਬਿਮਲ ਨਾਨੀਕ ਪਦ ਗੰਧ ਬਿਨ ਸਹਿਸਤਵ ਗੰਧ ਇਵਚਲਿਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਤੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹੇ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਾਉ ਭਰਿਆ ਮਿਲ ਸਾਧੂ ਖੰਡਲ।

ਰਹਾਉ। ਸਾਖਤ ਹਰ ਸਾਧ ਨੇ ਜਾਣਿਆ ਤਿਨੀ ਅੰਤਰ ਹਮੇ ਕੰਡਾਹੀ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾਹੀ। ਹਰ ਜਨ ਹਰ ਹਰ ਨਾਮ ਸੁਮਾਣੀ ਦੁਖ ਜਨਮ ਮਰਨ ਪਵ ਖੰਡਾਹੀ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੀ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਇਹਾ ਖਾੜ ਚਲੋ ਹਰ ਲਾਹਾ ਆਗੈ ਬਸਨੁ ਸਹੇਲਾ। ਔਜ ਕਟੈ ਦਿਨ ਸਰੇ ਨਾਰੇ ਮਨ ਗੁਰ ਮਿਲਕਾ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ। ਜਿਸਹ ਜਗਾਏ ਪਿਆਵੈ ਇਹੋ ਰਸੇ ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ ਹਰ ਗੁਰਤੇ ਮਨਿਹ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੌਰ ਨ ਹੋਈ ਗੋ ਫੇਰਾ। ਅੰਤ

ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਪਠਾਨਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਜੁਗ ਦੀ ਖਿਮਾ ਬਖਸ਼ਣਾ। ਆਪਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ, ਆਪਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ, ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ। ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ਼ ਹੈ,

वाहेगुरु वाहेगुरु वाहेगुरु वाहे

Waheguru, Waheguru, Waheguru, Waheguru, Waheguru.

वाहेगुरु वाहेगुरु वाहेगुरु वाहेगुरु वाहेगुरु वाहेगुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vaheguru.

ਸਤਿਗੁਰੁ ਨਾਨਕ ਜਿਨ ਕਲ ਰਾਖੀ ਮੇਰੀ ਸੋ ਕਹੋ ਟਲ ਗੁਰ ਸੇਵੀਐ ਐਨ ਸੋ ਸਹਿਜ ਸੋ ਪਾਏ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੇ ਨੁਰੀ ਅਰਸ਼ੋ ਕੁਰਸੋ

ਬੰਧ ਨੇ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੈ ਨਾਮ ਵਿਸਾਰੀ, ਇਹ ਮਾਇਆ ਜਗ ਮੋਹਣੀ ਭਾਈ, ਕਰਮ ਸਭੇ ਬੇਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਜ ਦੇ ਬਖਸ਼ੇ ਹੋਏ ਫਰਮਾਨ, ਗੁਰੂ ਸਾਹਿਬ ਦੇ ਅੰਗ 635, 636 'ਤੇ ਸੁਭਾਇਮਾਨ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ।

ਪ੍ਰਕਾਰੇ ਪ੍ਰਭੁ ਸਿਮਰੈ ਤਨ ਸਰਬ ਬਲੇ ਹਾਰੇ ਪ੍ਰਭੁ ਕੋ ਸਿਮਰੈ ਸਵੈ ਮੁਖ ਸੁਹਾਵੈ ਪ੍ਰਭੁ ਕੋ ਸਿਮਰੈ ਤਨ ਸੁਖ ਬਿਹਾਵੈ ਪ੍ਰਭੁ ਕੋ ਸਿਮਰੈ ਤਨ ਆਤਮ ਦੇਤਾ ਪ੍ਰਭੁ ਕੋ ਸਿਮਰੈ ਤਨ ਨਿਰਮਲ ਰੀਤਾ ਪ੍ਰਭੁ ਕੋ

ਬ੍ਰਿਖ ਨਿਪਜਾਏ, ਕਈ ਕੋੜ ਪੌਣ ਪਾਣੀ ਬੈਸੰਦਰ, ਕਈ ਕੋੜ ਦੇਵ ਭੂ ਮੰਡਲ, ਕਈ ਕੋੜ ਸਸਿਅਰ ਸੁਰ ਨਖਤਰ, ਕਈ ਕੋੜ ਦੇਵ ਦਾਨ ਇੰਦਰ ਸਿਰ ਛਤਰ, ਸਗਲ ਸਮਗਰੀ ਆਪਣੇ ਸੁਤਾਰੇ, ਨਾਨਕ ਜਿਸ ਜਿਸ ਪਾਵੇ ਤਿਸ ਤਿਸ ਨਿਸਤਾਰੇ, ਕਈ ਕੋੜ ਰਾਜ ਤਾਮਸ ਅਤੇ ਕਈ ਕੋੜ ਵੇਦ ਪ੍ਰਾਂਤ ਸਿਮਰਤ ਸਾਸਤ, ਕਈ ਕੋੜ ਕੀ ਰਤਨ ਸੰਬੰਧ, ਕਈ ਕੋੜ ਨਾਨਾ ਪ੍ਰਕਾਰ ਜੰਦ, ਕਈ ਕੋੜ ਕੀ ਅਚਰ ਜੀਵੇ, ਕਈ ਕੋੜ ਗਰੀ ਮਿਰ ਸਵਰਨ ਥੀਵੇ, ਕਈ ਕੋੜ ਦਾ

ਇਹ ਰਾਵ ਰਿਹਾ ਸਤਸੰਗ ਅਧੂਰੀ ਜਿਸ ਕਾ ਸਤਿ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੇ ਮਿਸਰੇ ਕਾਲ ਨ ਬਾਨੇ ਸੋ ਕੇ ਮਿਸਰੇ ਦੇ ਕੀਆ ਜਾਣੇ ਸੋ ਕੇ ਮਿਸਰੇ ਦੇ ਸਭ ਕੇ ਦੀਆ ਸੋ ਕੇ ਮਿਸਰੇ ਦੇ ਜੀਵਨ ਦੀਆ ਸੋ ਕੇ ਮਿਸਰੇ ਦੇ ਅਗਰ ਮੈਂ ਰੱਖੇ ਗੁਰੂ ਪ੍ਰਸਾਦ ਕੋ ਬਿਰਲਾ ਰੱਖੇ ਸੋ ਕੇ ਮਿਸਰੇ ਦੇ ਵਿਗਤੇ ਕਾਢੇ ਜਨਮ ਜਨਮ ਕਾ ਟੂਟਾ ਕਾਂਡਾ ਹੈ

ਸਤਿ ਸੰਤ ਸੰਗ ਅੰਤਰ ਪ੍ਰਭ ਡੇਠਾ ਨਾ ਪ੍ਰਭੁ ਕਾ ਲਾਗਾ ਮਿੱਠਾ ਸਗਲ ਸਮਗਰੀ ਏਕ ਸਕਾਠੁ ਮਾਹੇ ਅਨਕ ਰੰਗਨਾ ਨਾ ਦਿਸਟਾਏ।

ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਸਦਾਈ ਹੁਕਮੀ ਹੋਵਣ ਜੀਆ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀ ਸ ਇੱਕ ਹੁਕਮੀ ਸਦਾ ਭਵਾਈਐ

ਮਨ ਜਾਣੇ ਮਨ ਕੋਇ ਮੰਨੇ ਮਾਰਗ ਠਾਗ ਨ ਪਾਏ ਮੰਨੇ ਪਾਸਿਓ ਪ੍ਰਗਟ ਜਾਏ ਮੰਨੇ ਮਾਗ ਨ ਚਲੈ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਭਾਵੇ ਮੋਖ ਦੁਆਰ ਮੰਨੇ ਪਰਵਾਰੇ ਸਾਧਾਰ ਮੰਨੇ ਤਾਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਵੇ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਦਰਗਹਿ ਮਾਨ ਪੰਚੇ ਸੁਹ ਹੈ ਦਰ ਰਾ

ਸਕਤ ਕਹਿ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ ਤਿਰਪਹ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਨ ਕਹਿਤ ਤਵੈ ਸਰਬਨਾਮ ਕਥੇ ਕਵਨ ਕਰਮ ਨਾਮ ਵਰਨਤ ਸੁਮਤ ਭਜੰਗ ਪ੍ਰਿਆਤ ਛੰਦ

ਜਨਮਾਤੰ ਸੁਹਾਗੇ। ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਸ਼ਾਂਤਵੇ ਪ੍ਰਸਾਦ।

ਆਤਦੁਦ ਪ੍ਰਚਾਨ ਮਿਤ ਗਾਤੇ ਅਖੰਡ ਅਲਿਸੇ ਕਰਮ ਦ੍ਰਿਸੇ ਧਰਮ ਸਰਬਾ ਪ੍ਰਨਾਡ ਅੰਡਡ ਬਾਡੇ ਚਾਰੀ ਸ਼ਾਂਤ ਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰਿਯੰ ਕਰਿਯੰ ਨਾਮੇ ਕਾਮੇ ਭਜਾਂਗ ਪ੍ਰਿਆ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਚਾਰੀ ਛੰਦ

ਆਏ ਪਧਾਰੇ, ਦੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਹਿੱਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਤ ਕੌਣ ਗਣੇ ਨਹੀਂ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ, ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਸੇਖੈ, ਵੇਦ ਪੁਰਾਣ ਕਤੇਵ ਕੁਰਾਨ ਜਮੀਨ ਜਬਾਨ ਸੁਬਾਨ ਕਪੇਖੈ,

ਦਿਖਾਇ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟਿਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨੇਤਰੇ ਮਾਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਗ ਸਰਵਣ ਕੀਤੇ, ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣ। ਸਵਾਉ ਹੁਣ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਗੁਰਪ੍ਰੀਤ ਸਿੰਘ ਜੀ ਆਪ ਸੰਗਤਾਂ ਨੂੰ ਜਥੇ ਸਮੇਤ ਕੀਰਤਨ ਸਰਵਣ ਕਰਵਾ ਰਹੇ ਹਨ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਆਉਣ ਵਾਲੇ ਸ਼ੁੱਕਰ ਸ਼ਨੀਵਾਰ ਜੋ ਰਾਗ ਸ੍ਰੀ ਰਾਗ ਅਤੇ ਤਲੰਗ ਰਾਗ ਦੇ ਕੀਰਤਨ ਹੋ ਰਹੇ ਹਨ, ਜਿਸ ਵਿੱਚ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਅਤੇ ਰਾਗੀ ਡਾਕਟਰ ਅਲੰਕਾਰ ਸਿੰਘ ਜੀ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੇ ਉਦਾਤਾ ਕੋ ਨਹੀਂ ਸਫਲੋ ਲੋਕ ਸਬਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਗੂ ਆਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚ

ਸੇਵਾ ਲੈਣੀ ਧਾਮ ਦੇ ਇੱਕ ਮੂਲਾ ਪੂਜਣਾ ਆਪਣਾ ਨੂੰ ਹੁੰਦਾ ਆਪ ਗਣਾਏ ਦੇ ਉਹ ਢਾਡੀ ਕਾ ਨੀ ਜਾਤਰੋ ਤੁਮ ਜਾ ਸਦਾਏ ਦੇ ਤਿੰਨ ਮੰਗਾਂ ਜੇ ਤੁਜਾ ਧਿਆਏ ਦੇ।

ਸੀ ਸਾਰੀ ਹੈ, ਜੋ ਹੈ ਸੋ ਚੱਲ ਸੀ ਸਭ ਕੁਝ ਆਈ ਵਾਰੀ ਹੈ, ਜਿੱਥੇ ਜੀ ਪ੍ਰਾਣ ਹੈ ਕਿਉਂ ਸਾਹਿਬ ਨੂੰ ਸਾਰੀ ਹੈ, ਆਪਣਾ ਹੱਥੀ ਆਪਣਾ ਪੀਕਾ ਇਸ ਵਾਰੀ ਹੈ।

ਕਸਮੇ ਪਾਏ ਵਜੋਂ ਸੁਗਲੀ ਵਜੋਂ ਪਜੂਣਾ ਖਾਏ, ਕਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋਂ ਗੁਆ ਅਗਲਾ ਮੋਏ ਮੋ ਪਾਣਾ ਖਾਏ, ਜੇ ਦਾ ਇੱਤਾ ਖਾਣਾ ਤਿਸ ਕਹੀਆ ਸ਼ਾਬਾਸ, ਨਾਨਕ ਗੁਣਾ ਚੱਲੀ ਨਾਲ ਖਸਮ

ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੀ ਬੈਠੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਅੰਮ੍ਰਿਤ ਵਿਦਵਾਨਾਂ 'ਚ ਹਾਜ਼ਰੀ ਭਰ ਆਪ ਜੀ ਨੇ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਨ ਕੀਤੇ ਹਨ। ਆਹੁਣ ਸਤਿਗੁਰਾਂ ਜੀ ਵੱਲੋਂ ਅੰਮ੍ਰਿਤ ਵੇਲੇ ਪੁੱਤਰ ਮੁੱਖ ਭਾਗ ਦੀ ਕਥਾ ਬਖਸ਼ਿਸ਼ ਹੋਈ। ਮੁੱਖ ਭਾਗ ਦੀ ਕਥਾ ਆਪ ਜੀ ਨੂੰ ਸਰਨ ਕੁਨ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਉਹਨਾਂ ਪਾਸੋਂ ਪਿਆਰ ਕਰ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੰਮ੍ਰਿਤ ਵੇਲੇ ਦੇ ਦਰਬਾਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਬਣ ਰਹੇ ਹਾਂ ਔਰ ਗੁਰੂ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਹੈ। ਆਏ ਹੋਏ ਮੁੱਖ ਵਾਕ ਦੀ ਵਿਚਾਰ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹਨ। ਅੱਜ ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧੇ ਔਰ ਪਹਿਲੇ ਬਾਦਸ਼ਾਹ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਤਿੰਨਾਂ ਦਾ ਅਤੇ ਤਿੰਨਾਂ ਦੇ ਸਾਥੀਆਂ ਦਾ ਅੱਜ ਸ਼ਹੀਦੀ ਦਿਨ ਹੈ। ਸੋ ਉਹਨਾਂ ਦੇ ਵੀ ਪਵਿੱਤਰ ਬਚਨਾਂ ਦੇ ਨਾਲ ਆਪਾਂ ਸਾਂਝ ਪਾਵਾਂਗੇ। ਚੱਲ ਰਹੀ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਅਨੁਸਾਰ ਹੁਕਮਨਾਮੇ ਦੀ ਵਿਚਾਰ

ਸੋਰਠ ਰਾਗਣੀ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਕਿਰਪਾ ਕਰਦੇ ਹਨ ਅਤੇ ਤੁਕੀ ਦਾ ਅਰਥ ਹੈ ਤਿੰਨ ਤਿੰਨ ਤੁਕਾਂ ਦੀਆਂ ਪੌੜੀਆਂ ਆਉਣਗੀਆਂ। ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ਸ਼ਬਦ ਦੀ ਰਹਾਉ ਦੀ ਪੰਕਤੀ ਤੋਂ ਸਮਝ ਲੱਗਦੀ ਹੈ ਕਿਸੇ ਪੰਡਿਤ ਕਰਮਕਾਂਡੀ ਨੂੰ ਗੁਰੂ ਨਾਨਕ ਦੇਵ ਜੀ ਸਿੱਖਿਆ ਦੇ ਰਹੇ ਨੇ। ਸੁਣ ਪੰਡਿਤ ਕਰਮਾਕਾਰੀ, ਕਰਮਾਕਾਰੀ ਦਾ ਅਰਥ ਹੈ ਕਰਮਕਾਂਡੀ ਪੰਡਤਾ ਸੁਣ। ਕਰਮਕਾਂਡੀ ਕੀ ਹੁੰਦਾ? ਜਿਸ ਕਰਮ ਵਿੱਚ ਮਨ ਨਾ ਹੋਵੇ ਅਤੇ ਉੱਤੋਂ ਤੋਂ ਕਰ ਰਹੇ ਹਾਂ ਕਰਮਕਾਂਡੀ ਹੈ। ਕਰਮਕਾਂਡ ਦਾ ਅਰਥ ਹੁੰਦਾ ਹੈ ਜਿਸ 'ਚ ਮਨ ਨਹੀਂ ਜੁੜਿਆ ਹੋਇਆ, ਮਨ ਨਹੀਂ ਉਹਦੇ ਵਿੱਚ, ਉੱਤੋਂ ਉੱਤੋਂ ਵਿਖਾਵਾ ਕਰ ਰਹੇ ਹਾਂ। ਸੱਚੇ ਪਾਤਸ਼ਾਹ ਕਹਿੰਦੇ ਨੇ ਆਸਾ ਮਨਸਾ ਬੰਧਨੀ ਭਾਈ, ਇਹ ਪੰਡਿਤ ਭਾਈ ਆਸਾ ਜੋ ਮਨ ਦੇ ਵਿੱਚ ਇੱਛਾ ਨੇ, ਮਨਸਾ ਜੋ ਬੁੱਧੀ ਦੇ ਵਿੱਚ ਇੱਛਾ ਹਨ, ਇਹ ਬੰਧਨੀ ਇਹ ਰੱਸੀਆਂ ਹਨ। ਜਿਵੇਂ ਕਿਸੇ ਨੂੰ ਬੰਨਣਾ ਹੋਵੇ ਤਾਂ ਰੱਸੀਆਂ ਦੀ ਲੋੜ ਪੈਂਦੀ ਹੈ। ਕਰਮ ਧਰਮ ਬੰਧਕਾਰੀ, ਜਿਹੜੇ ਕਰਮ ਦੇ ਧਰਮ ਦੇ ਕਰਮ ਕਰਨੇ ਹਨ ਵਿਖਾਵੇ ਦੇ, ਇਹ ਬੰਧਨ ਪਾਉਣ ਵਾਲੀਆਂ ਹਨ। ਆਸਾ ਅਤੇ ਮਨਸਾ ਇਹ ਬੰਧਨ, ਇਹ ਰੱਸੀਆਂ ਹਨ। ਇਹ ਧਰਮ ਦੇ ਜਿਹੜੇ ਕਰਮ ਹਨ ਵਿਖਾਵੇ ਦੇ ਕਰਮ ਕਾਂਡਾਂ ਦੇ, ਇਹ ਜੀਵ ਨੂੰ ਬੰਨਣ ਵਾਲੇ ਹਨ।

ਜਾਇਆ ਭਾਈ ਜੱਗ ਵਿੱਚ ਐ ਪੰਡਿਤ ਹੀ ਜੰਮਦਾ ਹੈ। ਭਾਵਕਿ ਜੀ ਪਾਪ ਕਰਮ ਕਰਦਾ ਹੈ, ਫਿਰ ਪੁੰਨ ਕਰਮ ਕਰਦਾ ਹੈ, ਪਾਪਾਂ ਪੁੰਨਾਂ ਵਿੱਚ ਜੁੜਿਆ ਰਹਿੰਦਾ, ਫਿਰ ਵਾਰ ਵਾਰ ਦੁਨੀਆਂ 'ਤੇ ਆਉਂਦਾ, ਜੰਮਦਾ ਅਤੇ ਮਰਦਾ ਹੈ। ਜਿਹਨਾਂ ਮਹਾਨ ਸ਼ਹੀਦਾਂ ਨੂੰ ਆਪਾਂ ਯਾਦ ਕਰ ਰਹੇ ਹਾਂ, ਇਹਨਾਂ ਦੇ ਜੀਵਨ ਵਿੱਚ ਤਬਦੀਲੀ ਹੀ ਆਈ ਸੀ। ਇੱਥੋਂ ਹਰਨੀ ਮਾਰ ਬੈਠੇ, ਉਹਦੇ ਨਿੱਕੇ ਨਿੱਕੇ ਬੱਚੇ ਮਰ ਗਏ, ਪਾਪ ਹੋ ਗਿਆ, ਬੜਾ ਮਨ ਨੂੰ ਠੇਸ ਪਹੁੰਚੀ, ਸ਼ਸਤਰ ਤਿਆਗ ਦਿੱਤੇ, ਸੰਨਿਆਸੀ ਬਣ ਗਏ। ਜਾਨਕੀ ਪ੍ਰਸਾਦ ਜਿਹੜਾ ਸ੍ਰੀ ਚੰਦ ਜੀ ਦੀ ਸੰਪਰਦਾ ਦਾ ਮਹੰਤ ਸੀ, ਸੋ ਉਹਦੇ ਸੇਵਕ ਬਣ ਗਏ, ਸਿੱਖੀ ਦੇ ਗੁਰੂ ਨਾਨਕ ਦੇਵ ਦੇ ਘਰ ਦੇ ਅਸੂਲਾਂ ਨੂੰ ਜਾਣਨ ਲੱਗ ਪਏ। ਫਿਰ ਉਸ ਤੋਂ ਦੂਸਰੇ ਨੰਬਰ 'ਤੇ ਸਤਸੰਗੀ ਸਮਰੱਥ ਰਾਮਦਾਸ, ਉਹਦੇ ਚੇਲੇ ਬਣ ਗਏ। ਪਹਿਲਾਂ ਸੀ ਵੈਰਾਗੀ, ਕਿਉਂਕਿ ਜਿਹੜੇ ਸ੍ਰੀ ਚੰਦ ਜੀ ਦੇ ਸੇਵਕ ਹਨ ਵੈਰਾਗੀ ਨੇ। ਫਿਰ ਉਦਾਸੀ ਬਣ ਗਏ ਸਮਰੱਥ ਰਾਮਦਾਸ, ਇਹ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸੰਪਰਕ ਵਿੱਚ ਸੀ, ਸ਼ਿਵਜੀ ਦਾ ਇਹ ਗੁਰੂ ਸੀ, ਇਹਦੇ ਉੱਤੇ ਵੀ ਸਿੱਖੀ ਦੇ ਅਸੂਲਾਂ ਦਾ ਅਸਰ ਸੀ। ਇਸ ਲਈ ਜਿਹੜਾ ਸਤਸੰਗੀ ਮਾਧੋਦਾਸ ਵੈਰਾਗੀ ਬਣਿਆ ਲਛਮਣ ਦੇਵ ਤੋਂ। ਫਿਰ ਸਮਾਂ ਆਇਆ ਅਤੇ 1783 ਦੇ ਵਿੱਚ ਸਮਰੱਥ ਰਾਮਦਾਸ ਜੀ ਦਾ ਦੇਹਾਂਤ ਹੋ ਗਿਆ। ਫਿਰ ਔਗੜ ਨਾਥ ਨਾਮ ਦਾ ਯੋਗੀ ਸੀ, ਉਸ ਯੋਗੀ ਦੀ ਸੰਗਤ ਵਿੱਚ ਆ ਗਏ ਮਾਧੋਦਾਸ ਜੀ, ਭਾਵ ਬੰਦਾ ਸਿੰਘ ਬਹਾਦਰ। ਫਿਰ 1696 ਦੇ ਵਿੱਚ ਔਗੜ ਨਾਥ ਦੀ ਮੌਤ ਹੋ ਗਈ ਔਰ ਬਾਬਾ ਬੰਦਾ ਸਿੰਘ ਬਹਾਦਰ ਨੇ 1696 ਦੇ ਵਿੱਚ ਨੰਦੇੜ, ਜਿਹੜੇ ਬਾਅਦ ਵਿੱਚ ਹਜ਼ੂਰ ਸਾਹਿਬ ਬਣੇ, ਇੱਥੇ ਆਪਣਾ ਡੇਰਾ ਸਥਾਪਿਤ ਕਰ ਲਿਆ। ਔਰ ਜਦੋਂ ਲਿਖਤਾਂ ਆਪਾਂ ਪੜ੍ਹਦੇ, ਗਿਆਨੀ ਗਿਆਨ ਸਿੰਘ ਜੀ ਦਾ ਖਰੜਾ, ਜੋ ਪਹਿਲਾ ਅਤੇ ਤੀਸਰਾ ਖਰੜਾ, ਉਹਦੇ ਵਿੱਚ ਜ਼ਿਕਰ ਕੀਤਾ ਹੈ ਕਿ ਇੱਕ ਵਾਰ ਮਾਧੋਦਾਸ ਵੈਰਾਗੀ ਜਿਹੜਾ ਸੀ, ਸ਼ਸਤਰਧਾਰੀ ਹੋ ਕੇ ਅਨੰਦਪੁਰ ਸਾਹਿਬ ਆਇਆ। ਪਹਿਲਾਂ ਦੇ ਬਚਨ ਨੇ, ਅਜੇ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਨਹੀਂ ਛਿਸ਼ਕਾਇਆ, ਇਹ ਬਚਨ ਨੇ 1698 ਦੇ। ਗੁਰੂ ਜੀ ਨਾਲ ਉਹਦਾ ਮੇਲ ਮਿਲਾਪ ਹੋਇਆ, ਬਚਨ ਬਲਾਸ ਹੋਏ, ਫਿਰ ਇਹ ਵਿਚਰਦਾ ਫਿਰ ਤੁਰਦਾ ਫਿਰਦਾ ਹਜ਼ੂਰ ਸਾਹਿਬ ਪਹੁੰਚ ਗਿਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨਰਾਇਣੇ ਗਏ ਰਾਜਸਥਾਨ ਦਾਦੂ ਦੁਆਰੇ, ਉੱਥੇ ਜੈਤ ਰਾਮ ਮਹੰਤ ਦੇ ਕਹਿਣ 'ਤੇ, ਮਹਾਰਾਜ ਤੁਸੀਂ ਕਿੱਧਰ ਚੱਲੇ ਹੋ? ਦੱਸਿਆ ਸੀ ਨੰਦੇੜ ਹਜ਼ੂਰ ਸਾਹਿਬ ਚੱਲੇ ਹਾਂ। ਕਹਿੰਦਾ ਉੱਥੇ ਇੱਕ ਸਾਧੂ ਹੈ ਮਾਧੋਦਾਸ, ਉਹ ਤੋਂ ਬਚ ਕੇ ਰਿਹੋ। ਕਹਿੰਦੇ ਕਿਉਂ? ਕਹਿੰਦਾ ਬੜਾ ਨਾਟਕੀ ਚੇੜਕੀ ਬੰਦਾ ਹੈ। ਗੁਰੂ ਜੀ ਕਹਿੰਦੇ ਅਸੀਂ ਮਿਲ ਚੁੱਕੇ ਦੋ ਵਾਰ, ਇੱਕ ਨਾ ਕੰਖਲ ਮਿਲੇ ਸੀ ਅਸੀਂ, ਜਦੋਂ ਗੁਰੂ ਜੀ ਸੱਚੇ ਪਾਤਸ਼ਾਹ ਮਹਾਰਾਜ ਪੌਂਟਾ ਸਾਹਿਬ ਆਦਿਕ ਇਲਾਕੇ 'ਚ ਗਏ ਨੇ, ਵਾਪਸ ਆਉਂਦਿਆਂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮਿਲਾਪ ਇਸ ਮਾਧੋਦਾਸ ਵੈਰਾਗੀ ਦੇ ਨਾਲ ਪਹਿਲਾਂ ਵੀ ਦੋ ਵਾਰ ਹੋਇਆ। ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਨੰਦੇੜ ਹਜ਼ੂਰ ਸਾਹਿਬ ਵਿਖੇ ਜਦੋਂ ਪਹੁੰਚੇ ਨੇ, ਗੋਦਾਵਰੀ ਦੇ ਕੰਢੇ 'ਤੇ ਮਾਧੋਦਾਸ ਵੈਰਾਗੀ ਨਾਲ ਮਿਲਾਪ ਹੋਇਆ ਗੁਰੂ ਮਹਾਰਾਜ ਦਾ। ਭਾਵ ਹੈ ਕਿ ਪਾਪ ਹੋ ਗਿਆ ਲਛਮਣ ਦੇਵ ਤੋਂ, ਵੈਰਾਗੀ ਬਣ ਗਿਆ ਅਤੇ ਫਿਰ ਮਾਧੋਦਾਸ ਬਣ ਗਿਆ। ਇਸ ਤਰੀਕੇ ਨਾਲ ਜਿਹੜਾ ਹੈ ਪਾਪ ਪੁੰਨ ਜਗ ਜਾਇਆ ਭਾਈ, ਗੁਰੂ ਜੀ ਕਹਿੰਦੇ ਭਾਈ ਪੰਡਤਾ, ਪਾਪਾਂ ਅਤੇ ਪੁੰਨਾਂ ਵਿੱਚ ਪੈ ਕੇ ਇਹ ਜੀਵ ਜਗਤ ਵਿੱਚ ਜੰਮਦਾ ਹੈ, ਬਿਨਸੇ ਨਾਮ ਵਿਸਾਰੀ ਨਾਮ ਵਾਹਿਗੁਰੂ ਦੇ ਨਾਮ ਨੂੰ ਭੁਲਾ ਕੇ ਫਿਰ ਇਹ ਨਾਸ ਹੋ ਜਾਂਦਾ। ਇਹ ਮਾਇਆ ਜਗ ਮੋਹਣੀ ਭਾਈ, ਕਰਮ ਸਭੇ ਬੇਕਾਰੀ। ਸੱਚੇ ਪਾਤਸ਼ਾਹ ਕਹਿੰਦੇ ਇਹ ਮਾਇਆ ਹੈ ਨਾ, ਮਾਇਆ ਇਹ ਜਗਤ ਨੂੰ ਮੋਹ ਲੈਣ ਵਾਲੀ ਹੈ ਪੰਡਿਤ ਜੀ ਭਰਾ ਜੀ, ਅਤੇ ਮਾਇਆ ਦੇ ਪ੍ਰਭਾਵ ਵਿੱਚ ਪੈ ਕੇ ਕਰਮ ਸਭੇ ਬੇਕਾਰੀ, ਜਿੰਨੇ ਵੀ ਕੰਮ ਕਰਦਾ ਜੀਵ ਸਾਰੇ ਵਿਅਰਥ ਨੇ। ਸੁਣ ਪੰਡਿਤ ਕਰਮਾਕਾਰੀ, ਇਹ ਕਰਮ ਕਾਂਡੀ ਪੰਡਿਤਾ ਸੁਣ। ਜਿੱਤ ਕਰਮ ਸੁਖ ਉਪਜੈ ਭਾਈ, ਸੋ ਆਤਮ ਤਤ ਵਿਚਾਰੀ।
ਜਿੱਤ ਕਰਮ ਦਾ ਭਾਵ ਜਿਸ ਕਰਮ ਨੂੰ ਕਰਨ ਦੇ ਨਾਲ ਜਿਸ ਕਰਮ ਦੇ ਕਰਨ ਕਰਕੇ ਸੁੱਖ ਉਪਜੇ ਭਾਈ ਸੁੱਖ ਪੈਦਾ ਹੁੰਦਾ ਹੈ। ਨਿਤਨੇਮ ਕਰਦੇ ਮਨ ਜੁੜ ਜਾਏ ਤੇ ਆਨੰਦ ਆਉਂਦਾ ਹੈ। ਸਿਮਰਨ ਕਰੀਏ ਮਨ ਜੁੜ ਜਾਏ ਤੇ ਆਨੰਦ ਆਉਂਦਾ ਹੈ। ਸੰਗਤ ਵਿੱਚ ਬੈਠੇ ਹਾਂ ਤੇ ਬੈਠੇ ਮਨ ਜੇ ਗੁਰੂ ਦੇ ਸ਼ਬਦ 'ਚ ਜੁੜ ਜਾਏ ਆਨੰਦ ਆਏਗਾ। ਜੇ ਮਨ ਨਹੀਂ ਜੁੜਦਾ ਤੇ ਸਤਸੰਗਿਓ ਉੱਡੂ ਉੱਡੂ ਕਰ ਰਿਹਾ ਮਨ ਕਿਤੇ ਹੋਰ ਤੁਰਿਆ ਫਿਰਦਾ ਆਨੰਦ ਨਹੀਂ ਆਏਗਾ। ਅਤੇ ਗੁਰੂ ਜੀ ਕਹਿੰਦੇ ਨੇ ਜਿੱਤ ਕਰਮ ਸੁੱਖ ਉਪਜੇ ਭਾਈ। ਇਹ ਭਾਈ ਪੰਡਿਤ ਜੀ ਜਿਸ ਕਰਮ ਨੂੰ ਕਰਨ ਦੇ ਨਾਲ ਆਤਮਕ ਸੁੱਖ ਪੈਦਾ ਹੁੰਦਾ ਹੈ ਸੋ ਆਤਮ ਤੱਤ ਵਿਚਾਰੀ, ਉਹਨੂੰ ਵਿਚਾਰ ਕੇ ਵੇਖੋ ਉਹ ਆਤਮਾ ਦਾ ਤੱਤ ਹੈ, ਉਹ ਆਤਮਾ ਦਾ ਨਿਚੋੜ ਹੈ। ਜਿਸ ਕਰਮ ਦੇ ਵਿੱਚ ਮਨ ਲੱਗ ਜਾਏ ਸੁੱਖ ਮਿਲੇ, ਅਸਲੀ ਕਰਮ ਉਹੀ ਹੈ। ਰਹਾਓ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਕਿਰਪਾ ਕਰਦੇ ਨੇ। ਸਾ ਸਤਿਬੇਦ ਬਕੈ ਖੜੋ ਭਾਈ, ਕਰਮ ਕਰੋ ਸੰਸਾਰੀ। ਸੱਚੇ ਪਾਤਸ਼ਾਹ ਕਹਿੰਦੇ ਪੰਡਿਤ ਭਰਾ ਜੀ, ਵੇਦਾਂ ਨੂੰ ਅਤੇ ਸ਼ਾਸਤਰਾਂ ਨੂੰ ਬਕੇ ਖੜੋ, ਖਲੋ ਖਲੋ ਕੇ ਉੱਚੀ ਉੱਚੀ ਪੁਕਾਰ ਕੇ ਸੁਣਾ ਸੁਣਾ ਕੇ ਲੋਕਾਂ ਨੂੰ ਸੁਣਾਉਣਾ, ਤੂੰ ਆਹ ਨਾ ਕਰੋ ਆਹ ਨਾ ਕਰੋ, ਕਰਮ ਕਰੋ ਸੰਸਾਰੀ, ਪਰ ਤੁਸੀਂ ਆਪ ਪੰਡਿਤ ਹੋ, ਦੁਨਿਆਵੀ ਕਰਮ ਕਰਦੇ ਹੋ, ਦੁਨੀਆਂ 'ਚ ਖਚਤ ਹੋਏ ਪਏ ਜੇ। ਪਾਖੰਡ ਮੈਲ ਨਾ ਚੂਕਈ ਭਾਈ, ਅੰਤਰ ਮੈਲ ਵਿਕਾਰੀ। ਸੱਚੇ ਪਾਤਸ਼ਾਹ ਕਹਿੰਦੇ ਪਾਖੰਡ ਕਰਨ ਦੇ ਨਾਲ ਮੈਲ ਨਾ ਚੂਕਈ ਭਾਈ, ਮੈਲ ਨਹੀਂ ਦੂਰ ਹੁੰਦੀ। ਭਾਵ ਜੇ ਪਾਖੰਡ ਕਰਾਂਗੇ, ਕਰਮ ਧਰਮ ਪਾਖੰਡ ਜੋ ਦੀਸੇ, ਪਾਖੰਡ ਦੇ ਕਰਮ ਵਿਖਾਵੇ ਦੇ ਕਰਮ, ਇਹਦੇ ਨਾਲ ਮਨ ਦੀ ਮੈਲ ਨਹੀਂ ਕੱਟੀ ਜਾਂਦੀ। ਅੰਤਰ ਮੈਲ ਵਿਕਾਰੀ, ਜੀਵ ਦੇ ਅੰਦਰ ਵਿਕਾਰਾਂ ਦੀ ਪਾਪਾਂ ਦੀ ਮੈਲ ਲੱਗੀ ਰਹਿੰਦੀ। ਇਨ ਬਿਦ ਡੂਬੀ ਮਾਂ ਕੁਰੀ ਭਾਈ, ਉਂਡੀ ਸਿਰ ਕੈ ਭਾਰੀ। ਇਸ ਤਰੀਕੇ ਨਾਲ ਸਤਸੰਗਿਓ ਗੁਰੂ ਜੀ ਕਹਿੰਦੇ ਡੁੱਬ ਗਈ ਮਾਂ ਕੁਰੀ, ਪੰਛੀ ਹੁੰਦਾ ਸਤਸੰਗ ਢੀਂਗਰਾ ਨਾਮ ਦਾ ਪੰਛੀ, ਪਾਣੀ ਦੇ ਉੱਤੇ ਇਹ ਤਰ ਸਕਦਾ, ਕੁਦਰਤ ਨੇ ਬਣੇ ਹੋਏ ਨੇ ਜੀਵਾਂ ਦੇ ਸਿਸਟਮ ਹੀ ਐਸੇ, ਸਰੀਰ ਦੀ ਬਣਾਵਟ ਐਸੀ ਕਿ ਜਿਹੜੇ ਪੰਛੀ ਪਾਣੀ ਦੇ ਉੱਤੇ ਤਰਦੇ ਨੇ ਸਤਸੰਗੀ, ਉਹਨਾਂ ਦੇ ਪੈਰ ਵੀ ਕੁਛ ਐਸੇ ਬਣਾਏ ਦੇ ਕੁਦਰਤ ਨੇ, ਉਹਨਾਂ ਦੇ ਜਿਹੜੇ ਪੈਰਾਂ ਦੇ ਸੋ ਪੰਜੇ ਨੇ ਉਹਦੇ ਝਿੱਲੀ ਹੁੰਦੀ ਇੱਕ, ਉਹ ਜਦੋਂ ਪਾਣੀ ਦੇ ਉੱਤੇ ਸਤਸੰਗੀ ਤੁਰਦੇ ਇਹ ਜੀਵ ਅਤੇ ਉਹਨਾਂ ਨੂੰ ਉਸ ਆਸਾਨੀ ਹੁੰਦੀ ਹੈ। ਅਤੇ ਗੁਰੂ ਜੀ ਕਹਿੰਦੇ ਇਨ ਬਿਦ ਡੂਬੀ ਮਾਕੁਰੀ ਭਾਈ, ਉਂਡੀ ਸਿਰ ਕੈ ਭਾਰੀ। ਉਹੜੀ ਮਾਕੁਰੀ ਹੈ, ਉਹਦਾ ਪੰਛੀ ਹੈ, ਉਹ ਡੁੱਬ ਗਿਆ ਪਾਣੀ ਦੇ ਵਿੱਚ ਸਿਰ ਪਾਰ ਹੋ ਕੇ। ਮਤਲਬ ਜਿਹੜਾ ਜੀਵ ਰੂਪੀ ਪੰਛੀ ਹੈ ਇਹ ਵਿਕਾਰਾਂ ਦੇ 'ਚ ਪੈ ਕੇ, ਪਾਪਾਂ ਵਿੱਚ ਪੈ ਕੇ ਸੰਸਾਰ ਸਮੁੰਦਰ 'ਚ ਡੁੱਬ ਰਿਹਾ ਹੈ। ਦੁਰਮਤ ਘਣੀ ਵਿਭੂਤੀ ਭਾਈ, ਦੂਜੇ ਭਾਏ ਖੁਆਈ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਭਰਾ ਪੰਡਿਤ ਜੀ, ਦੁਰਮਤ ਘਣੀ ਵਿਭੂਤੀ, ਖੋਟੀ ਮਾਤੇ 'ਚ ਪੈ ਕੇ ਬਹੁਤੀ ਸ੍ਰਿਸ਼ਟੀ ਜਿਹੜੀ ਹੈ ਖਰਾਬ ਹੋ ਰਹੀ ਹੈ। ਦੂਜੇ ਭਾਏ ਖੁਆਈ, ਹੋਰ ਹੋਰ ਬੰਨੇ ਪ੍ਰੇਮ ਕਰਕੇ ਅਤੇ ਇਹ ਨਾਸ ਹੋ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੁੱਛਣ ਲੱਗੇ ਬੰਦਾ ਸਿੰਘ ਬਹਾਦਰ ਨੂੰ, ਜਦੋਂ ਮਾਧੋ ਦਾਸ ਸੀ ਬਰਾਗੀ ਸੀ, ਮਹਾਰਾਜ ਕਹਿੰਦੇ ਪਲੰਘ ਕਿਹਦਾ ਡਾਇਆ? ਕਹਿੰਦਾ ਮੇਰੇ ਗੁਰੂ ਦਾ ਹੈ। ਔਗੜਨਾਥ ਦਾ ਕਿੱਥੇ ਹੋ? ਕਹਿੰਦਾ ਮਹਾਰਾਜ ਉਹਦੀ ਕਿਰਪਾ ਨਾਲ ਇਹ ਡੇਰਾ ਚੱਲ ਰਿਹਾ, ਉਹਦੀ ਕਿਰਪਾ ਨਾਲ ਮੇਰੇ ਕਾਰਜ ਸੌ ਰਹੇ ਨੇ, ਉਹਦੀ ਬੜੀ ਕਿਰਪਾ ਹੈ। ਗੁਰੂ ਜੀ ਕਹਿੰਦੇ ਤੈਨੂੰ ਦਰਸ਼ਨ ਕਰਾ ਦਈਏ, ਤੇਰੇ ਗੁਰੂ ਦੇ ਦਰਸ਼ਨ ਕਰਵਾ ਦੀਏ। ਜਿਹੜਾ ਗੁਰੂ ਇਹਦਾ ਸਤਸੰਗਿਓ ਕੋਈ 10 ਸਾਲ ਪਹਿਲਾਂ ਦੁਨੀਆਂ ਤੋਂ ਚਲਾ ਗਿਆ, ਕਿਉਂਕਿ ਔਗੜਨਾਥ ਦੀ ਜਿਹੜੀ ਮੌਤ ਹੈ, ਦੇਹਾਂਤ ਹੈ, ਇਹ ਹੋਇਆ ਸੀ 1696 ਨੂੰ। ਗੁਰੂ ਗੋਬਿੰਦ ਸਿੰਘ ਦਾ ਮਿਲਾਪ ਹੋਇਆ ਹੈ ਮਾਧੋ ਦਾਸ ਦੇ ਨਾਲ 1708 ਨੂੰ, 3 ਸਤੰਬਰ 1708 ਨੂੰ। ਮਤਲਬ 8 ਸਾਲ ਇਹ ਅਤੇ 4 ਦੂਜੇ ਲਾ ਲਓ, 16 ਸਾਲ ਹੋ ਗਏ ਨੇ ਔਗੜਨਾਥ ਨੂੰ ਦੁਨੀਆਂ ਤੋਂ ਗਏ ਨੂੰ। ਗੁਰੂ ਜੀ ਕਹਿੰਦੇ ਤੈਨੂੰ ਉਹਦੇ ਦਰਸ਼ਨ ਕਰਵਾ ਦਈਏ। ਕਹਿੰਦਾ ਮਾਰੇ ਕਰਵਾਓ, ਹੋਰ ਕੀ ਚਾਹੀਦਾ, ਮੇਰੇ ਗੁਰੂ ਦੇ ਦਰਸ਼ਨ ਹੋ ਜਾਣ ਦੁਬਾਰਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਉਹ ਫਲ ਲੱਗਾ ਉੱਤੇ ਬੇਲ ਦਾ, ਇਹ ਬੇਲ ਦਾ ਫਲ ਤੋੜ ਕੇ ਮੰਗਵਾਇਆ। ਗੁਰੂ ਜੀ ਕਹਿੰਦੇ ਉਹਨੂੰ ਭੰਨ, ਉਹਨੂੰ ਭੰਨਿਆ, ਉਹਦੇ ਵਿੱਚੋਂ ਇੱਕ ਕੀੜਾ ਨਿਕਲਿਆ ਉਂਗਲ ਜਿੱਡਾ ਵੱਡਾ। ਗੁਰੂ ਜੀ ਕਹਿੰਦੇ ਤੇਰਾ ਇਹ ਗੁਰੂ ਹੈ ਔਗੜਨਾਥ,
ਮਹਾਰਾਜ ਸਮਝ ਨਹੀਂ ਲੱਗੀ, ਉਹ ਤਾਂ ਬੜਾ ਜਪੀ ਤਪੀ ਸੀ। ਗੁਰੂ ਜੀ ਕਹਿੰਦੇ ਜਦੋਂ ਉਹਨੇ ਸਰੀਰ ਛੱਡਿਆ ਸੀ ਨਾ ਅਤੇ ਰੁੱਖ ਦੇ ਉੱਤੇ ਫਲ ਲੱਗਾ ਸੀ, ਬੜਾ ਪੱਕਾ ਹੋਇਆ ਫਲ, ਉਹਦੇ ਵਿੱਚ ਧਿਆਨ ਰਹਿ ਗਿਆ ਤੇਰੇ ਗੁਰੂ ਦਾ ਅਤੇ ਉਹਦੀ ਸਵਾਸ ਪੂਰੇ ਹੋ ਗਏ। ਧਿਆਨ ਰਹਿਣ ਦੇ ਕਾਰਨ ਤੇਰਾ ਗੁਰੂ ਕੀੜਾ ਬਣ ਕੇ ਅਤੇ ਇਹ ਫਲ ਦੇ ਵਿੱਚ ਪਿਆ ਹੋਇਆ। ਮਹਾਰਾਜ ਕਿਰਪਾ ਕਰੋ, ਸੱਚੇ ਪਾਤਸ਼ਾਹ ਜੀ ਨੇ ਨਾਮ ਦਾ ਛੱਟਾ ਮਾਰਿਆ, ਵਾਹਿਗੁਰੂ ਕਹਿ ਕੇ ਛੱਟਾ ਮਾਰਿਆ ਜਲ ਦਾ, ਉਹ ਕੀੜਾ ਜਿਹੜਾ ਸੀ ਤਿਆਗ ਗਿਆ ਸਰੀਰ ਅਤੇ ਉਹਦਾ ਭਲਾ ਹੋ ਗਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਸਾਰੀ ਸ੍ਰਿਸ਼ਟੀ ਪਰਮਾਤਮਾ ਤੋਂ ਭੁੱਲੀ ਹੋਈ ਹੈ, ਖਰਾਬ ਹੋ ਰਹੀ, ਹੋਰ ਹੋਰ ਬੰਨੇ ਪਿਆਰ ਧਿਆਨ ਲੱਗਾ ਹੋਇਆ, ਇਸ ਵਾਸਤੇ ਖੁਆਈ ਦਾ ਅਰਥ ਹੈ ਖੋ ਰਹੀ ਹੈ, ਨਾਸ ਹੋ ਰਹੀ ਹੈ। ਬਿਨ ਸਤਿਗੁਰ ਨਾਮ ਨਾ ਪਾਈਏ ਭਾਈ, ਬਿਨ ਨਾਮੇ ਭਰਮ ਨਾ ਜਾਈ। ਸੱਚੇ ਪਾਤਸ਼ਾਹ ਕਹਿੰਦੇ ਗੁਰੂ ਤੋਂ ਬਿਨਾਂ ਮਨ ਦਾ ਭਰਮ ਨਹੀਂ ਜਾਂਦਾ। ਬਿਨ ਸਤਿਗੁਰ ਨਾਮ ਨਾ ਪਾਈਏ ਭਾਈ, ਨਾਮ ਦੀ ਪ੍ਰਾਪਤੀ ਵੀ ਨਹੀਂ ਹੁੰਦੀ, ਭਰਮ ਵੀ ਨਹੀਂ ਜਾਂਦਾ। ਨਾਮ ਨਾ ਜਿੰਨਾ ਚਿਰ ਜਪੀਏ ਲਈਏ, ਨਾਮ ਕਿੱਥੋਂ ਮਿਲਦਾ ਗੁਰੂ ਕੋਲੋਂ, ਅਤੇ ਗੁਰੂ ਵਾਲੇ ਨਹੀਂ ਬਣੇ, ਨਾਮ ਨਹੀਂ ਲਿਆ ਅਤੇ ਸਤਸੰਗੀਓ, ਇਹ ਜੀਵ ਜਿਹੜਾ ਹੈ ਵਾਰ ਵਾਰ ਜਨਮਦਾ ਅਤੇ ਮਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕੀਤੀ, ਇਹਨੂੰ ਸਿੱਖਿਆ ਦਿੱਤੀ, ਇਹਨੂੰ ਸਮਝ ਲੱਗੀ, ਮਹਾਰਾਜ ਨੇ ਅੰਮ੍ਰਿਤ ਕੀ ਦਾਤ ਬਖਸ਼ੀ। ਮਾਧੋ ਦਾਸ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੰਦਾ ਸਿੰਘ ਨਾਮ ਰੱਖਿਆ। ਕੋਈ ਇਤਿਹਾਸ ਦੇ ਸਰੋਤ ਕਹਿੰਦੇ ਨੇ ਕਿ ਇਹਦਾ ਨਾਮ ਸੀ ਗੁਰਬਖਸ਼ ਸਿੰਘ, ਕੁਛ ਇਤਿਹਾਸਕਾਰਾਂ ਨੇ ਲਿਖਿਆ ਹੈ। ਪ੍ਰਸਿੱਧ ਨਾਮ ਸੀ ਬੰਦਾ ਸਿੰਘ ਬਹਾਦਰ। ਸੋ ਗੁਰੂ ਜੀ ਨੇ ਅੰਮ੍ਰਿਤ ਛਕਾਇਆ, ਰਹਿਤ ਬੈਤ ਦੱਸੀ, ਇਹ ਰਹਿਤ ਰੱਖਣੀ ਹੈ, ਇਹਨਾਂ ਚੀਜ਼ਾਂ ਤੋਂ ਬਚਣਾ ਅਤੇ ਆਹ ਕਰਨੀਆਂ ਅਤੇ ਆਹ ਨਹੀਂ ਕਰਨੀਆਂ, ਸੰਜੀਵੀ ਜੀਵਨ ਰੱਖਣਾ ਹੈ। ਸੋ ਸਿੱਖਿਆ ਦਿੱਤੀ ਮਹਾਰਾਜ ਨੇ। ਜਦੋਂ ਗੁਰਮਤਿ ਵਿੱਚ ਪਰਪੱਕ ਹੋ ਗਿਆ, ਫਿਰ ਗੁਰੂ ਮਹਾਰਾਜ ਨੇ ਪੰਜ ਸਿੰਘ ਦੇ ਕੇ ਬਖਸ਼ਿਸ਼ਾਂ ਕਿ ਜਿੰਨੇ ਜੋ ਵੀ ਕੰਮ ਕਰਨਾ ਹੈ ਇਹਨਾਂ ਪੰਜਾਂ ਸਿੰਘਾਂ ਦੀ ਸਲਾਹ ਨਾਲ ਕਰਨਾ ਹੈ। ਉਹਦਾ ਕਾਰਨ ਸੀ, ਗੁਰੂ ਜੀ ਨੂੰ ਪਤਾ ਸੀ ਕਿ ਇਹਨੇ ਜ਼ਿਆਦਾ ਸੰਗਤ ਨਹੀਂ ਕੀਤੀ ਸਾਡੀ, ਇਹਨੂੰ ਗੁਰਮਤਿ ਦੇ ਅਸੂਲਾਂ ਦਾ ਨਿਯਮਾਂ ਦਾ ਪਤਾ ਨਹੀਂ ਪੂਰੀ ਤਰ੍ਹਾਂ। ਬਹਾਦਰ ਹੈ, ਯਤੀ ਸਤੀ ਹੈ, ਉੱਚੇ ਜੀਵਨ ਵਾਲਾ ਹੈ, ਇਸ ਲਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਥੇ ਬਖਸ਼ਿਸ਼ ਕੀਤੀ ਆ, ਨਾਲ ਪੰਜ ਸਿੰਘ ਭੇਜੇ। ਅਤੇ ਮਹਾਰਾਜ ਕਹਿੰਦੇ ਇਹ ਜਿਹੜੇ ਪੰਜ ਸਿੰਘ ਨੇ ਇਹਨਾਂ ਦੀ ਸਲਾਹ ਨਾਲ ਹਰੇਕ ਕਰਮ ਕਰਨਾ ਹੈ। ਨਗਾਰਾ ਦਿੱਤਾ, ਨਗਾਰਾ ਜਿਹੜਾ ਹੈ ਇਹ ਬਾਦਸ਼ਾਹੀਅਤ ਦੀ ਨਿਸ਼ਾਨੀ ਹੈ ਪਿਆਰਿਓ। ਪ੍ਰਮਾਣ ਦੇ ਤੌਰ 'ਤੇ ਦੱਸਾਂ ਕਿ ਜਦੋਂ ਔਰੰਗਜ਼ੇਬ ਦਾ ਰਾਜ ਸੀ, ਔਰੰਗਜ਼ੇਬ ਦੇ ਨਗਾਰੇ ਵੱਜਦੇ ਸੀ, ਭਾਵ ਕਿ ਬਾਦਸ਼ਾਹੀਅਤ ਦੇ, ਉਹਦਾ ਪੁੱਤਰ ਸੀ ਬਹਾਦਰ ਸ਼ਾਹ। ਬਹਾਦਰ ਸ਼ਾਹ ਜਿਹੜਾ ਸੀ ਇਹ ਕਸ਼ਮੀਰ ਦਾ ਗਵਰਨਰ ਬਣਿਆ, ਇਹਨੇ ਖੁਸ਼ੀ ਮਨਾਈ ਅਤੇ ਨਗਾਰੇ ਵਜਾਏ। ਪਿਓ ਨੂੰ ਪਤਾ ਲੱਗਿਆ ਔਰੰਗਜ਼ੇਬ ਨੂੰ, ਉਹਨੇ ਸੁਨੇਹਾ ਭੇਜਿਆ ਪੁੱਤ ਜੇ ਗਵਰਨਰ ਬਣਨ ਦੀ ਖੁਸ਼ੀ ਸੀ ਢੋਲ ਵਜਾ ਲੈਨੋ, ਢੋਲ ਖੁਸ਼ੀ ਮਨਾ ਲੈਨੋ, ਨਗਾਰਾ ਨਹੀਂ ਵੱਜਦਾ, ਨਗਾਰਾ ਵੱਜਦਾ ਇੱਕ ਦਾ ਹੀ। ਆਪਣੇ ਪੁੱਤ ਨੂੰ ਕਹਿਤਾ ਔਰੰਗਜ਼ੇਬ ਨੇ, ਨਗਾਰਾ ਵੱਜੇਗਾ ਮੇਰਾ ਹੀ, ਤੇਰਾ ਨਹੀਂ। ਇਹੀ ਕਾਰਨ ਸੀ ਜਦੋਂ ਗੁਰੂ ਗੋਬਿੰਦ ਸਿੰਘ ਨੇ ਰਣਜੀਤ ਨਗਾਰਾ ਬਣਵਾਇਆ, ਵੱਜਿਆ ਪਹਾੜ ਗੂੰਜੇ, ਪਹਾੜੀਆਂ ਦੇ ਪੈਰ ਹਿੱਲ ਗਏ। ਹੁਣੀ ਪਿਆਰੇ ਚੱਲ ਰਿਹਾ ਨਾ ਪਹਾੜੀਆਂ ਦਾ ਥੋੜ੍ਹਾ ਮਸਲਾ, ਵੈਸੇ ਤਾਂ ਗੱਲ ਛੋਟੀ ਜਿਹੀ ਹੁੰਦੀ, ਇਹਨੂੰ ਸੰਪਰਦਾਈ ਰੂਪ ਦੇ ਕੇ ਕੁਝ ਭੌਂਕੇ ਭੌਂਕਣ ਲੱਗ ਪੈਂਦੇ ਨੇ, ਫਿਰ ਕੌਮਾਂ ਦੇ ਵਿੱਚ ਪਿਆਰੇ ਇਹ ਖਲਲ ਪੈਂਦਾ। ਸੋ ਜਿਹੜੀ ਘਟਨਾ ਵਾਪਰੀ ਨਹੀਂ ਸੀ ਵਾਪਰਨੀ ਚਾਹੀਦੀ, ਤੁਰਿਆ ਜਾਂਦਾ ਸੜਕ ਉੱਤੇ ਕਿਸੇ ਨਾ ਕਿਸੇ ਨਾਲ ਵਾਦ ਵਿਵਾਦ ਸਾਡਾ ਹੋ ਜਾਂਦਾ, ਬਚਣਾ ਚਾਹੀਦਾ ਭਾਈ ਉੱਤੋਂ, ਪਰ ਉਹ ਵਿਚਾਰ ਲੰਮੀ ਪ੍ਰਕਰਨ ਹੈ। ਹੁਣ ਉਹਨੂੰ ਟਾਰਗੇਟ ਬਣਾਇਆ ਜਾ ਰਿਹਾ, ਅਤੇ ਗੱਲ ਇਹ ਹੈ ਕਿ ਜਦੋਂ ਅਸੀਂ ਜਾਂਦੇ ਹੇਮਕੁੰਟ ਸਾਹਿਬ ਨੂੰ, ਜਦੋਂ ਅਸੀਂ ਜਾਂਦੇ ਸਤਸੰਗੀ ਹੋਰ ਸਥਾਨਾਂ ਨੂੰ, ਉੱਧਰ ਪਹਾੜੀ ਇਲਾਕਾ ਹੈ ਅਤੇ ਗੁਰੂ ਕੇ ਸਿੰਘਾਂ ਨੇ ਥਾਂ ਥਾਂ 'ਤੇ ਲੰਗਰ ਲਾਏ ਹੋਏ ਨੇ, ਸਿੱਖੀ ਦਾ ਨਿਯਮ ਹੈ। ਉੱਧਰਲੇ ਲੋਕਾਂ ਨੂੰ ਦੇਖਦੇ ਆ ਕਿ ਸਾਡੀਆਂ ਦੁਕਾਨਾਂ ਤੋਂ ਸਮਾਨ ਨਹੀਂ ਲੈਂਦੇ, ਇਹ ਲੰਗਰ ਲਾ ਲੈਂਦੇ, ਲੰਗਰਾਂ ਤੋਂ ਰੋਟੀ ਪਾਣੀ ਖਾਂਦੇ ਨੇ, ਉੱਥੇ ਪ੍ਰਸ਼ਾਦਾ ਪਾਣੀ ਮਿਲਦਾ, ਅਤੇ ਸਿੱਖ ਸਾਡੀਆਂ ਦੁਕਾਨਾਂ ਤੋਂ ਸਮਾਨ ਨਹੀਂ ਲੈਂਦੇ, ਦੇਖਦੇ ਹੈ। ਹੁਣ ਲੰਗਰ ਬੰਦ ਕਰ ਰਹੇ ਨੇ, ਇੱਥੇ ਕਿਉਂ ਲਾਇਆ, ਇੱਥੇ ਕਿਉਂ ਲਾਇਆ। ਅਤੇ ਸਤਸੰਗੀ ਉਹ ਜਿੰਨੀ ਗੇਂਦ ਜ਼ੋਰ ਦੀ ਥੱਲੇ ਮਾਰਾਂਗੇ ਉਨੀ ਤਾਂ ਨੂੰ ਜਾਏਗੀ ਉਹ। ਇੱਦਾਂ ਸਿੱਖ ਕੌਮ ਨੂੰ ਜਿੰਨਾ ਪ੍ਰੈਸ਼ਰ ਕਰਾਂਗੇ, ਦਬਾਵਾਂਗੇ, ਸਿੱਖ ਤਾਂ ਨੂੰ ਜਾਂਦੇ ਨੇ, ਇਹ ਫਿਰ ਜ਼ਿਆਦਾ
ਉੱਗਰ ਹੋ ਕੇ ਜ਼ਿਆਦਾ ਸਤਸੰਗ ਵੀਰ ਅਸੀਂ ਹੋ ਕੇ ਅਤੇ ਇਹ ਜ਼ਿਆਦਾ ਫਿਰ ਉਹਦਾ ਪ੍ਰਭਾਵ ਛੱਡਦੇ ਨੇ। ਬਚਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ ਸਰਕਾਰਾਂ ਨੂੰ। ਇੱਕ ਦੂਜੇ ਦੇ ਤਾਲਮੇਲ ਦੇ ਨਾਲ ਸਾਰਾ ਇਹ ਸਿਸਟਮ ਚੱਲਦਾ ਸਤਸੰਗੀ ਰਵਿਚਾਰ। ਸੋ ਇਹੀ ਕਾਰਨ ਸੀ ਜਿਹੜੇ ਪਹਾੜੀਏ ਸੀ ਉਸ ਸਮੇਂ ਦੇ ਰਾਜੇ ਜਦੋਂ ਨਗਾਰੇ ਗੁਰੂ ਗੋਬਿੰਦ ਸਿੰਘ ਨੇ ਵਜਾਏ ਤਾਂ ਬੜੀ ਤਕਲੀਫ ਹੋਈ। ਹੁਣ ਕਲਗੀਧਰ ਜੀ ਨੇ ਇੱਕ ਨਗਾਰਾ ਦਿੱਤਾ, ਮਾਧੋ ਦਾਸ ਬੈਰਾਗੀ ਤੋਂ ਬੰਦਾ ਸਿੰਘ ਬਹਾਦਰ ਬਣਾ ਕੇ ਇੱਕ ਨਗਾਰਾ ਇੱਕ ਨਿਸ਼ਾਨ ਸਾਹਿਬ ਦਿੱਤਾ। ਇਹ ਵੀ ਸਤਸੰਗੀ ਬਾਦਸ਼ਾਹ ਦੀ ਨਿਸ਼ਾਨੀ ਹੈ। ਇਹ ਚੀਜ਼ਾਂ ਦੇ ਕੇ ਕਲਗੀਧਰ ਨੇ ਥਾਪੜਾ ਦੇ ਕੇ ਤੀਰ ਦੇ ਕੇ ਪੰਜ ਦੇ ਤੋਰ ਦਿੱਤਾ ਪੰਜਾਬ ਨੂੰ। ਫਿਰ ਜਿਵੇਂ ਪੰਜਾਬ ਆ ਕੇ ਸਤਸੰਗੀ ਇਹਨਾਂ ਨੇ ਜ਼ੁਲਮ ਦਾ ਨਾਸ ਕੀਤਾ, ਇਹ ਆਪਾਂ ਨਾਲ ਦੀ ਲਾਲ ਸ਼ਰਵਣ ਕਰਾਂਗੇ। ਸੋ ਸੱਚੇ ਪਾਤਸ਼ਾਹ ਕਹਿੰਦੇ ਨੇ, ਬਿਨ ਸਤਿਗੁਰ ਨਾਮ ਨਾ ਪਾਈਏ ਭਾਈ, ਭਾਈ ਗੁਰੂ ਤੋਂ ਬਿਨਾਂ ਨਾਮ ਨਹੀਂ ਮਿਲਦਾ, ਨਾਮ ਤੋਂ ਬਿਨਾਂ ਭਰਮ ਨਹੀਂ ਜਾਂਦਾ। ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ, ਆਵਣ ਜਾਣ ਰਹਾਈ। ਸਤਿਗੁਰਾਂ ਦੀ ਸੇਵਾ ਕਰੇ ਤਾਂ ਸੁਖ ਪਾਏ ਤਾਂ ਆਤਮਕ ਸੁਖ ਮਿਲਦਾ ਸਤਸੰਗੀਓ। ਆਵਣ ਜਾਣ ਰਹਾਈ, ਆਉਣਾ ਜਾਣਾ ਰਹਿ ਜਾਂਦਾ, ਖਤਮ ਹੋ ਜਾਂਦਾ, ਜੰਮਣ ਅਤੇ ਮਰਨ ਖਤਮ ਹੋ ਜਾਂਦਾ। ਉਹਨਾਂ ਮਹਾਨ ਸ਼ਹੀਦਾਂ ਨੇ ਸ਼ਹੀਦੀਆਂ ਪਾਈਆਂ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸ਼ਹੀਦੀਆਂ ਪਾ ਕੇ ਗੁਰੂ ਵਿੱਚ ਅਭੇਦ ਹੋ ਗਏ। ਸੋ ਗੁਰੂ ਜੀ ਮਹਾਰਾਜ ਮਿਹਰ ਕਰਦੇ, ਗੁਰੂ ਦੀ ਸੇਵਾ ਕਰਨ ਨਾਲ ਆਤਮਕ ਸੁੱਖ ਮਿਲਦਾ ਹੈ, ਜੰਮਣ ਮਰਨਾ ਖਤਮ ਹੁੰਦਾ ਹੈ। ਸਾਚ ਸਹਿਜ ਗੁਰ ਤੇ ਉਪਜੇ ਭਾਈ, ਮਨ ਨਿਰਮਲ ਸਾਚ ਸਮਾਈ। ਐ ਭਾਈ ਪੰਡਿਤ ਜੀ, ਸਾਚ ਸੱਚ ਨਾਮ, ਸਹਿਜ ਗਿਆਨ, ਗੁਰ ਤੇ ਉਪਜੇ, ਗੁਰੂ ਤੋਂ ਹੀ ਇਹ ਚੀਜ਼ਾਂ ਮਿਲਦੀਆਂ, ਗੁਰੂ ਤੋਂ ਹੀ ਇਹ ਚੀਜ਼ਾਂ ਅੰਦਰ ਪੈਦਾ ਹੁੰਦੀਆਂ। ਸਾਚ ਭਾਵ ਸੱਚਾ ਨਾਮ, ਸਹਿਜ ਸਹਿਜ ਦਾ ਅਰਥ ਗਿਆਨ ਵੀ ਹੈ, ਸਹਿਜ ਦਾ ਅਰਥ ਸਹਿਜ ਅਵਸਥਾ ਵੀ ਹੈ। ਇਹ ਗੁਰੂ ਦੀ ਕਿਰਪਾ ਨਾਲ ਹਿਰਦੇ 'ਚ ਪੈਦਾ ਹੁੰਦੀਆਂ। ਜੇ ਪੈਦਾ ਹੋ ਜਾਣ ਤਾਂ ਮਨ ਨਿਰਮਲ, ਫਿਰ ਮਨ ਸ਼ੁੱਧ ਹੋ ਜਾਂਦਾ, ਸਾਚ ਸਮਾਈ, ਜੀਵ ਸੱਚ ਵਿੱਚ ਸਮਾ ਜਾਂਦਾ। ਗੁਰ ਸੇਵੇ ਸੋ ਬੂਝੇ ਭਾਈ, ਗੁਰ ਬਿਨ ਮਗ ਨਾ ਪਾਈ। ਗੁਰੂ ਦੀ ਸੇਵਾ ਕਰੇ ਫਿਰ ਉਹਨੂੰ ਸਮਝ ਲੱਗਦੀ, ਸੇਵਾ ਨਾਲ ਗੁਰੂ ਦੀ ਕਿਰਪਾ ਨਾਲ, ਗੁਰ ਬਿਨ ਮਗ ਨਾ ਪਾਈ। ਗੁਰੂ ਤੋਂ ਬਿਨਾਂ ਪਰਮਾਤਮਾ ਦਾ ਜਿਹੜਾ ਰਸਤਾ ਭਗਤੀ ਦਾ, ਸਿਮਰਨ ਦਾ, ਇਹ ਨਹੀਂ ਪ੍ਰਾਪਤ ਹੁੰਦਾ। ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ, ਕੂੜ ਬੋਲ ਬਿਖਾਈ। ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਇਹ ਪੰਡਿਤ ਭਾਈ ਜੀ, ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ, ਜਿਸ ਵਿਅਕਤੀ ਦੇ ਅੰਦਰ ਲੋਭ ਹੈ ਉਹ ਕੀ ਧਰਮ ਦੇ ਕਰਮ ਕਰੇਗਾ? ਕੋਈ ਨਹੀਂ ਕਰ ਸਕਦਾ। ਕੂੜ ਬੋਲ ਬਿਖਾਈ, ਲੋਭ ਦੇ ਵਸ ਵਿੱਚ ਹੋ ਕੇ ਝੂਠ ਬੋਲਦਾ ਹੈ, ਜ਼ਹਿਰ ਖਾਂਦਾ ਹੈ ਝੂਠ ਬੋਲ ਬੋਲ ਕੇ। ਪੰਡਿਤ ਦਹੀਂ ਬਿਲੋਈਏ ਭਾਈ, ਵਿੱਚੋਂ ਨਿਕਲੇ ਤਥ। ਸੱਚੇ ਪਾਤਸ਼ਾਹ ਕਹਿੰਦੇ, ਪੰਡਿਤ ਜੀ ਸੁਣੋ, ਪੰਡਿਤ ਦਹੀਂ ਬਿਲੋਈਏ ਭਾਈ, ਇਹ ਭਾਈ ਜੇਕਰ ਦਹੀਂ ਰਿੜਕੀਏ, ਦਹੀਂ ਬਿਲੋਈਏ ਦਾ ਅਰਥ ਦਹੀਂ ਨੂੰ ਰਿੜਕੀਏ, ਵਿੱਚੋਂ ਨਿਕਲੇ ਤਥ, ਅਤੇ ਰਿੜਕਦਿਆਂ ਰਿੜਕਦਿਆਂ ਰਿੜਕਦਿਆਂ ਉਸ ਦਹੀਂ ਦੇ ਵਿੱਚੋਂ ਨਿਕਲ ਆਉਂਦਾ ਮੱਖਣ। ਜਲ ਮਥੀਏ ਜਲ ਦੇਖੀਏ ਭਾਈ, ਇਹੋ ਜਗ ਇਹ ਹਾ ਵੱਥ। ਪਰ ਜੇਕਰ ਪਾਣੀ ਪਾ ਕੇ ਇਕੱਲਾ ਪਾਣੀ ਉਹਨੂੰ ਰਿੜਕੀਏ ਅਤੇ ਸੋਚੀਏ ਮੱਖਣ ਨਿਕਲਾ, ਇਹ ਨਹੀਂ ਨਿਕਲੇਗਾ, ਦਹੀਂ ਦੇ ਵਿੱਚੋਂ ਮੱਖਣ ਨਿਕਲੇਗਾ। ਮਤਲਬ ਜੇ ਅਸੀਂ ਸੱਚ ਦੀ ਵਿਚਾਰ ਕਰਾਂਗੇ, ਸੱਚ ਨੂੰ ਮਨ 'ਚ ਵਿਚਾਰਾਂਗੇ, ਸੱਚ ਝੂਠ ਦਾ ਅੰਦਰ ਵਿਚਾਰ ਕਰਾਂਗੇ, ਉਹਦੇ ਵਿੱਚੋਂ ਤੱਤ ਸਿਧਾਂਤ ਨਿਕਲਦਾ, ਨਿਚੋੜ ਨਿਕਲਦਾ, ਉੱਚੋਂ ਨਾਮ ਦੀ ਦਾਤ ਮਿਲਦੀ ਹੈ। ਅਤੇ ਜੇ ਅਸੀਂ ਪਾਣੀ ਰਿੜਕੀ ਜਾਵਾਂਗੇ ਅੰਦਰ, ਫੋਕੇ ਕਰਮ ਹੀ ਕਰੀ ਜਾਵਾਂਗੇ, ਜਿਨ੍ਹਾਂ ਦਾ ਲਾਭ ਹੀ ਕੋਈ ਨਹੀਂ ਆਤਮਾ ਨੂੰ। ਅਤੇ ਗੁਰੂ ਜੀ ਕਹਿੰਦੇ, ਇਹੋ ਜਗ ਇਹਾ ਵੱਥ, ਇਹੀ ਜਗਤ ਦੀ ਹਾਲਤ ਹੈ। ਜਗਤ ਦੇ ਝੂਠੇ ਕਰਮਾਂ ਨੂੰ, ਕਰਮ ਕਾਂਡਾਂ ਨੂੰ ਵਿਚਾਰਾਂਗੇ ਕਰਾਂਗੇ, ਅਤੇ ਵਿੱਚੋਂ ਮੱਖਣ ਤਾਂ ਨਿਕਲਣਾ ਹੀ ਨਹੀਂ, ਪਾਣੀ ਵਿੱਚੋਂ ਮੱਖਣ ਨਹੀਂ ਨਿਕਲਦਾ, ਫਜ਼ੂਲ ਮਿਹਨਤ ਪੈਂਦੀ ਹੈ। ਇੱਦਾਂ ਜਿਹੜੇ ਕਰਮ ਸਾਡੇ ਆਤਮਾ ਦੇ ਕਰਮ ਨਹੀਂ, ਉਹਨਾਂ ਨੂੰ ਕਰਨ ਦੇ ਵਿੱਚ ਬੰਦੇ ਨੂੰ ਮਿਹਨਤ ਤਾਂ ਲੱਗਦੀ ਹੈ ਪਰ ਮਿਲਦਾ ਕੁਛ ਵੀ ਨਹੀਂ। ਗੁਰਬਿਨ ਭਰਮ ਬੇਗੂਚੀਏ ਭਾਈ, ਘੱਟ ਘੱਟ ਦੇ ਉਹ ਅਲੱਖ। ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਪੰਡਿਤ ਜੀ,
ਗੁਰ ਬਿਨ ਭਰਮ ਵਿਗੂਚੀਏ, ਗੁਰੂ ਤੋਂ ਬਿਨਾਂ ਜੀਵ ਭਰਮ ਦੇ ਵਿੱਚ ਖਰਾਬ ਹੁੰਦਾ ਹੈ। ਘੱਟ ਘੱਟ ਦਿਓ ਅਲੱਖ, ਗੁਰੂ ਦੀ ਕਿਰਪਾ ਨਾਲ ਸਮਝ ਆਉਂਦੀ, ਘਟਾਂ ਘਟਾਂ ਵਿੱਚ ਦਿਓ ਪ੍ਰਕਾਸ਼ ਰੂਪ, ਅਲੱਖ ਵਾਹਿਗੁਰੂ ਵਸ ਰਿਹਾ। ਇਹੋ ਜਗ ਤਾਗੋ ਸੂਤ ਕੋ ਭਾਈ, ਦਹ ਦਿਸ ਬਾਧੋ ਮਾਏ। ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਇਹ ਪੰਡਿਤ ਭਾਈ ਜੀ, ਭਰਾ ਜੀ, ਇਹੋ ਜਗ ਤਾਗੋ ਸੂਤ ਕੋ, ਜਿਹੜਾ ਜਗਤ ਹੈ ਇਹ ਸੂਤ ਦੇ ਧਾਗੇ ਵਰਗਾ ਹੈ। ਕਿਹੋ ਜਿਹਾ ਹੈ? ਦਹ ਦਿਸ ਬਾਧੋ ਮਾਏ, ਦਸਾਂ ਦਿਸ਼ਾਵਾਂ ਵਿੱਚੋਂ ਇਹ ਵੱਧਾ ਪਿਆ ਮਾਇਆ ਦੇ ਧਾਗਿਆਂ ਦੇ ਵਿੱਚ, ਮਾਇਆ ਦੇ ਸੂਤ ਵਿੱਚ ਇਹ ਉਲਝਿਆ ਪਿਆ ਇਹ ਜਿਹੜਾ ਜੀਵ ਹੈ। ਬਿਨ ਗੁਰ ਗਾਂਠ ਨਾ ਛੂਟਈ ਭਾਈ, ਥਾਕੇ ਕਰਮ ਕਮਾਏ। ਗੁਰੂ ਜੀ ਫਰਮਾਉਂਦੇ ਨੇ, ਪੰਡਿਤ ਜੀ, ਗੁਰੂ ਤੋਂ ਬਿਨਾਂ ਜਿਹੜੀ ਇਹ ਗੰਢ ਹੈ ਨਾ, ਭਰਮਾਂ ਦੀ ਵਹਿਮਾਂ ਦੀ ਪਈ ਹੋਈ ਹੈ, ਇਹ ਕਦੇ ਛੁੱਟਦੀ ਨਹੀਂ। ਥਾਕੇ ਕਰਮ ਕਮਾਏ, ਇਹ ਜੀਵ ਜਿਹੜੇ ਕਰਮ ਕਰ ਕਰਕੇ ਥੱਕ ਹੀ ਗਏ, ਪੂਜਾ ਕਰਕੇ, ਦਾਨ ਕਰਕੇ, ਤੀਰਥਾਂ 'ਤੇ ਜਾ ਕੇ, ਕਈ ਤਰ੍ਹਾਂ ਦੇ ਹੋਰ ਕਰਮ ਕਰ ਕਰਕੇ ਥੱਕ ਗਏ, ਪਰ ਗੁਰੂ ਤੋਂ ਬਿਨਾਂ ਇਹ ਭਰਮਾਂ ਦੀ ਗੰਢ ਛੁੱਟਦੀ ਨਹੀਂ। ਇਹੋ ਜਗ ਭਰਮ ਭੁਲਾਇਆ ਭਾਈ, ਕਹਿਣਾ ਕਿਛੂ ਨਾ ਜਾਏ। ਤੁਹਾਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ, ਪੰਡਿਤ ਜੀ, ਭਰਾ ਜੀ, ਇਹੋ ਜਗ ਭਰਮ ਭੁਲਾਇਆ, ਇਹ ਜਗਤ ਸਾਰਾ ਭਰਮਾਂ ਦੇ ਵਿੱਚ ਭੁੱਲਿਆ ਹੋਇਆ, ਭਰਮਾਂ 'ਚ, ਕਹਿਣਾ ਕਿਛੂ ਨਾ ਜਾਈ, ਕੁਛ ਕਿਹਾ ਨਹੀਂ ਜਾ ਸਕਦਾ, ਐਸੇ ਭਰਮ ਪਏ ਹੋਏ ਨੇ ਇਹਨਾਂ ਨੂੰ। ਗੁਰ ਮਿਲਿਆ ਭਉ ਮਨ ਵਸੈ ਭਾਈ, ਭੈ ਮਰਨਾ ਸੱਚ ਲੇਖ। ਗੁਰ ਮਿਲੇ ਦਾ ਅਰਥ, ਜੇ ਪੂਰਾ ਗੁਰੂ ਮਿਲ ਜਾਏ, ਜੇ ਪੂਰਾ ਗੁਰੂ ਮਿਲ ਜਾਏ, ਭਉ ਮਨ ਵਸੈ ਭਾਈ, ਐ ਭਾਈ ਮਨ ਦੇ ਵਿੱਚ ਭਉ, ਪਰਮਾਤਮਾ ਦਾ ਡਰ, ਪਰਮਾਤਮਾ ਦਾ ਭੈ, ਇਹ ਮਨ 'ਚ ਵੱਸ ਜਾਂਦਾ। ਭੈ ਮਰਨ ਸੱਚ ਲੇਖ, ਅਤੇ ਭੈ ਵਿੱਚ ਮਰਨ ਹੁੰਦਾ ਹੈ, ਇਹ ਸੱਚ ਦਾ ਲੇਖ ਹੈ। ਭਾਵ ਜਿਹੜਾ ਭੈ ਵਿੱਚ ਰਹਿੰਦਾ ਨਾ ਜੀਵ, ਉਹ ਪਰਮਾਤਮਾ ਦੇ ਭੈ ਵਿੱਚ ਰਹਿ ਕੇ ਆਪਾ ਅਹੰਕਾਰ ਵੱਲੋਂ ਮਰ ਜਾਂਦਾ। ਮੱਜਣ ਦਾਨ ਚੰਗਿਆਈਆ ਭਾਈ, ਦਰਗਹਿ ਨਾਮ ਵਸੇਖ। ਮੱਜਣ ਦਾ ਅਰਥ ਦਾ ਪਰਮਾ ਦਾ ਇਸ਼ਨਾਨ, ਇੱਕ ਲਿਖਿਆ ਤਾਂ ਬਾਣੀ 'ਚ ਇਕੱਲਾ ਇਸ਼ਨਾਨ, ਉਹਦਾ ਰੋਜ਼ ਆਪਾਂ ਕਰਦੇ ਹਾਂ। ਇੱਕ ਹੁੰਦਾ ਲਿਖਿਆ ਹੁੰਦਾ ਮੱਜਣ, 68 ਤੀਰਥ ਮੱਜਣ ਗੁਰਦਰਸ ਪ੍ਰਾਪਤ ਹੋਏ, 68 ਤੀਰਥਾਂ ਦੇ ਪਰਬਾਂ ਦੇ ਇਸ਼ਨਾਨ ਦਾ ਫਲ ਮਿਲਦਾ ਹੈ ਗੁਰੂ ਕੇ ਦਰਸ਼ਨ ਕਰਕੇ। ਇਸ ਲਈ ਪਰਬ ਮੱਜਣ ਦਾ ਅਰਥ ਹੁੰਦਾ ਹੈ ਪਰਬਾਂ ਦਾ ਇਸ਼ਨਾਨ। ਪਰਬਾਂ ਦਾ ਅਰਥ ਹੈ ਕਿ ਪਵਿੱਤਰ ਦਿਹਾੜੇ, ਜਿਵੇਂ ਦੀਵਾਲੀ, ਮੱਸਿਆ, ਸੰਗਰਾਂਦ, ਵਿਸਾਖੀ, ਗੁਰਪੁਰਬ, ਇਹਨਾਂ ਉੱਤੇ ਇਸ਼ਨਾਨ ਕਰਨਾ, ਤੀਰਥਾਂ 'ਤੇ ਜਾ ਕੇ, ਕਹਿੰਦੇ ਵਿਸ਼ੇਸ਼ ਫਲ ਮਿਲਦਾ। ਇਸ ਵਾਸਤੇ ਜਿਹੜਾ ਪਰਬ ਮੱਜਣ ਦਾ ਅਰਥ ਹੁੰਦਾ ਹੈ ਪਰਬਾਂ ਦਾ ਇਸ਼ਨਾਨ, ਇਹ ਖਿਆਲ ਕਰਨਾ, ਮੰਜਨ ਪਾਠ ਨਹੀਂ ਹੈ, ਮੱਜਣ। ਮੰਮੇ ਦੇ ਉੱਤੇ ਇੱਥੇ ਕੁਛ ਨਹੀਂ ਲੱਗਾ, ਕਿਉਂਕਿ ਜਿਹੜਾ ਅੱਧਕ ਸ਼ਬਦ ਹੈ, ਅੱਧਕ ਗੁਰਬਾਣੀ ਵਿੱਚ ਮਾਰੇ ਦੀ ਇਹਦੀ ਵਰਤੋਂ ਨਹੀਂ ਕੀਤੀ। ਵੈਸੇ ਵੀ ਜਿਹੜਾ ਅੱਧਕ ਹੈ, ਧਨੀ ਰਾਮ ਚਾਤਰਕ, ਉਹਨੇ ਸਤਸੰਗੀ 1933 ਵਿੱਚ ਇਹਨੂੰ ਵਰਤਿਆ। ਜਦੋਂ ਗੋਰੇ ਪੰਜਾਬ ਦੇ ਵਿੱਚ ਆਏ, ਇਹਨਾਂ ਨੇ ਥੋੜ੍ਹਾ ਜਿਹਾ ਭਾਸ਼ਾ ਨੂੰ ਸਪਸ਼ਟ ਕਰਨ ਲਈ ਅੱਧਕ ਦੀ ਵਰਤੋਂ ਕੀਤੀ, ਉਹਨਾਂ ਤੋਂ ਪਹਿਲਾਂ ਨਹੀਂ ਸੀ। ਵੈਸੇ ਸ਼ਬਦ ਨੂੰ ਥੋੜ੍ਹਾ ਜਿਹਾ ਜ਼ੋਰ ਦੇ ਕੇ ਬੋਲਣ ਦਾ ਇਹ ਰਿਵਾਜ਼ ਸੀ ਉਹਨਾਂ ਸਮਿਆਂ 'ਚ। ਮੰਨ ਲਓ ਕਿ ਸਤਸੰਗੀ ਜੋ ਆਪਾਂ ਕੋਈ ਅੱਖਰ ਬੋਲਦੇ ਹਾਂ, ਜੇ ਤਾਂ ਆਪਾਂ ਪੋਲਾ ਬੋਲਦੇ ਹਾਂ ਤਾਂ ਅਰਥ ਹੋਰ ਹੋ ਜਾਂਦਾ, ਜੇ ਉਹਦੇ 'ਤੇ ਅੱਧਕ ਦੇ ਨਾਲ ਬੋਲਦੇ ਤਾਂ ਉਹਦਾ ਅੱਖਰ ਅਰਥ ਹੋਰ ਹੋ ਜਾਂਦਾ। ਜਿਵੇਂ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਪੜ੍ਹਦੇ ਹਾਂ, ਗੁਰ ਸਭਾ ਏਵ ਨਾ ਪਾਈਏ, ਨਾ ਨੇੜੇ ਨਾ ਦੂਰ, ਸਭਾ ਗੁਰ ਸਭਾ, ਸੰਤ ਸਭਾ, ਸੰਤ ਸਭਾ, ਸਾਧ ਸਭਾ, ਸਿੱਖ ਸਭਾ, ਇਹ ਗੁਰੂ ਗ੍ਰੰਥ ਸਾਹਿਬ 'ਚ ਆਉਂਦੇ ਨੇ। ਇੱਥੇ ਪਾਠ ਸਭਾ ਪੋਲਾ ਬੋਲਣਾ, ਸਭਾ ਪੂਜ ਖਵਾਰ, ਉੱਥੇ ਉੱਤੇ ਅਧਕ ਦੇ ਸਹਿਤ ਬੋਲਣਾ, ਅਧਕ ਲਾਉਣਾ ਨਹੀਂ, ਉਹਨੂੰ ਜ਼ੋਰ ਦੇ ਕੇ ਬੋਲਣਾ, ਉਹਨੂੰ ਅਧਕ ਦੀ ਆਵਾਜ਼ ਕਹਿੰਦੇ ਨੇ। ਸਭਾ ਪੂਜ ਖੁਆਰ, ਉੱਥੇ ਸੱਸੇ ਦੇ ਉੱਤੇ ਜ਼ੋਰ ਦੇ ਕੇ ਬੋਲਣਾ, ਸਭਾ ਮਤਲਬ ਕਿ ਉਹੀ ਸ਼ਬਦ ਹੈ
ਪਰ ਉਹਨੂੰ ਜ਼ੋਰ ਦੇ ਕੇ ਬੋਲਣ ਦੇ ਨਾਲ ਅਰਥ ਵਿੱਚ ਫਰਕ ਪੈ ਗਿਆ। ਜੇ ਪੋਲਾ ਬੋਲਾਂਗੇ ਸਭਾ, ਉਹਦਾ ਅਰਥ ਹੁੰਦਾ ਹੈ ਸੰਗਤ, ਅਤੇ ਜੇ ਉਹਦੇ ਉੱਤੇ ਅਧਿਕ ਦੇ ਨਾਲ ਬੋਲਦਾਂਗੇ ਤਾਂ ਉਹਦਾ ਅਰਥ ਬਣ ਗਿਆ ਸਾਰੇ। ਇਸ ਲਈ ਜਿਹੜਾ ਅਧਿਕ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਲਿਖਤੀ ਨਹੀਂ ਹੁੰਦਾ। ਇੱਥੇ ਵੀ ਮੰਮਾ ਜੱਜਾ ਨੰਨੇ ਉਂਕੜ ਹੈ ਅਤੇ ਇਹਨੂੰ ਪਾਠ ਨੂੰ ਮੰਜਨ ਕਰਨਾ ਉੱਤੇ ਆਵਾਜ਼ ਜ਼ੋਰ ਦੀ ਦੇਣੀ ਹੈ। ਜੇ ਮੰਜਨ ਉੱਤੇ ਟਿੱਪੀ ਬੋਲਾਂਗੇ ਤਾਂ ਗਲਤ ਹੋ ਜਾਏਗਾ। ਮੰਜਨ ਦਾਨ ਚੰਗਿਆਈ ਆ ਭਾਈ, ਤੀਰਥਾਂ ਦੇ ਇਸ਼ਨਾਨ ਕਰਨੇ, ਦਾਨ ਕਰਨਾ, ਚੰਗੇ ਕਰਮ ਕਰਨੇ, ਦਰਗਹਿ ਨਾਮ ਵਸੇਖ। ਪਰ ਦਰਗਾਹ ਦੇ ਵਿੱਚ ਜਿਹੜਾ ਵਾਹਿਗੁਰੂ ਦਾ ਨਾਮ ਹੈ ਇਹਦਾ ਵਿਸ਼ੇਸ਼ ਫਲ ਮਿਲਦਾ। ਕਰਮ ਧਰਮ ਪ੍ਰਭ ਮੇਰੇ ਕੀਏ, ਨਾਮ ਵਡਾਈ ਸਿਰ ਕਰਮਾਂ ਕੀਏ। ਜਿੰਨੇ ਵੀ ਧਰਮਾਂ ਦੇ ਕਰਮ ਹਨ ਇਹ ਵੀ ਪਰਮਾਤਮਾ ਦੁਆਰਾ ਦਿੱਤਾ ਦਿਮਾਗ ਇਨਸਾਨ ਨੂੰ, ਉਹ ਤੋਂ ਉਪਜੇ ਨੇ ਇਹ। ਔਰ ਜਿਹੜਾ ਨਾਮ ਹੈ, ਨਾਮ ਨੂੰ ਪਰਮਾਤਮਾ ਨੇ ਵਡਿਆਈ ਦਿੱਤੀ ਹੈ। ਕਰਮ ਧਰਮ ਪ੍ਰਭ ਮੇਰੇ ਕੀਏ, ਨਾਮ ਵਡਾਈ ਸਿਰ ਕਰਮਾਂ ਕੀਏ। ਸਾਰੇ ਕਰਮਾਂ ਨਾਲੋਂ ਸ਼੍ਰੋਮਣੀ ਕਰਮ ਹੈ ਨਾਮ। ਅਤੇ ਗੁਰੂ ਜੀ ਕਹਿੰਦੇ ਹਨ ਦਰਗਹਿ ਨਾਮ ਵਸੇਖ, ਦਰਗਾਹ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਵਿਸ਼ੇਸ਼ ਮਹਾਤਮ ਹੈ, ਵਿਸ਼ੇਸ਼ ਫਲ ਮਿਲਦਾ ਹੈ। ਗੁਰ ਅੰਕਸ ਜਿਨ ਨਾਮ ਦ੍ਰਿੜਾਇਆ ਭਾਈ, ਮਨ ਵਸਿਆ ਚੂਕਾ ਭੇਖ। ਇੱਕ ਅਮੋੜ ਜਾਨਵਰ ਹੈ ਹਾਥੀ, ਨਾ ਡੰਡੇ ਨਾਲ, ਨਾ ਦਬਕੇ ਨਾਲ, ਨਾ ਕਿਸੇ ਤਰੀਕੇ ਨਾਲ ਇਹ ਮੁੜੇ ਹਾਥੀ ਨੂੰ ਕਿਤੇ ਨੱਥ ਪਾਈ ਵੇਖੀ ਸਤਸੰਗੀਓ, ਕਿਉਂਕਿ ਹਾਥੀ ਜਿਹੜਾ ਹੈ ਇਹ ਆਮ ਜਾਨਵਰ ਵਰਗਾ ਇਹਦਾ ਪੇਸ਼ ਨਹੀਂ ਹੁੰਦਾ। ਜਿਵੇਂ ਗਾਂ, ਮੱਝ, ਘੋੜਾ, ਇਹਨਾਂ ਦਾ ਸਿਸਟਮ ਹੋਰ ਹੈ। ਜਿਹੜਾ ਹਾਥੀ ਹੈ ਇਹਨੂੰ ਪਰਮਾਤਮਾ ਨੇ ਨੱਕ ਦਿੱਤਾ, ਸੁੰਡ ਲੰਮੀ, ਵੱਡਾ ਦਾ ਕਾਰ ਹੈ। ਸੋ ਉਹਦੇ ਰਾਹੀਂ ਪਾਣੀ ਭਰ ਕੇ ਇਹਦੇ ਮੂੰਹ 'ਚ ਪੀਂਦਾ, ਪਾਣੀ ਭਰ ਕੇ ਆਪਣੇ ਉੱਤੇ ਸੁੱਟਦਾ, ਸਾਹ ਵੀ ਉੱਥੋਂ ਲੈਂਦਾ ਹੈ। ਜਦੋਂ ਹਾਥੀ ਦਾ ਬੱਚਾ ਜਨਮ ਲੈਂਦਾ ਅਤੇ ਉਹਨੂੰ ਸੁੰਡ ਦਾ ਪਤਾ ਨਹੀਂ ਲੱਗਦਾ ਕੀ ਹੈ, ਉਹ ਖੇਡੀ ਜਾਂਦਾ ਉਹਦੇ ਨਾਲ। ਹਾਥੀ ਦਾ ਬੱਚਾ ਜਨਮ ਲੈਂਦਾ ਅਤੇ ਭਾਈ ਉਹਨੂੰ ਪਿਆਸ ਲੱਗਦੀ, ਉਹ ਪਾਣੀ ਆਮ ਪਸ਼ੂ ਵਾਂਗੂ ਪੀਣ ਲੱਗਦਾ, ਜਿਵੇਂ ਪਾਣੀ ਆਮ ਪੀਂਦੇ ਨੇ। ਫਿਰ ਉਹਨੂੰ ਉਹਦੇ ਮਾਤਾ ਪਿਤਾ ਦਾ ਦੇਦਾ ਨਹੀਂ, ਇਹਦੇ ਨਾਲ ਜਿਹੜੀ ਸੁੰਡ ਇਹਦੇ ਨਾਲ ਪਾਣੀ ਪੀਦਾ। ਮਤਲਬ ਹੈ ਕਿ ਉਹਨੂੰ ਚਲਾਉਣ ਲਈ ਇੱਕ ਅੰਕੁਸ਼ ਹੁੰਦਾ, ਕੁੰਡਾ, ਜਿਹੜਾ ਹਾਥੀ ਨੂੰ ਚਲਾਉਣ ਵਾਲਾ ਉਹਨੂੰ ਮਹਾਤਮ ਉਹਨੂੰ ਮਹਾਵਤ ਕਹਿੰਦੇ ਨੇ। ਉਹ ਫਿਰ ਹਾਥੀ ਨੂੰ ਸਿਖਾਉਂਦੇ ਨੇ ਅਤੇ ਹਾਥੀ ਅਮੋੜ ਜਾਨਵਰ ਹੈ, ਉਹਦੇ ਕੰਨ ਦੇ ਪਿਛਲੇ ਬੰਨੇ ਪੈਰ ਦੇ ਨਾਲ ਉਹ ਇਸ਼ਾਰਾ ਕਰਦੇ, ਸੱਜੇ ਚੱਲ, ਖੱਬੇ ਚੱਲ, ਕਿਉਂਕਿ ਨਾ ਸਟੇਰਿੰਗ ਉਹਨੂੰ ਨਾ ਕਿਸੇ ਦੇ ਆਖੇ ਲੱਗੇ। ਉਹ ਜਦੋਂ ਜ਼ਿਆਦਾ ਉਹ ਆਪੇ ਤੋਂ ਬਾਹਰ ਹੋ ਜਾਵੇ ਤਾਂ ਫਿਰ ਕੁੰਡਾ ਉਹਦੇ ਸਿਰ ਦੇ ਉੱਤੇ ਹੁੰਦਾ, ਇੱਕ ਉਹ ਮਾਰਦੇ ਨੇ, ਭਾਵੇਂ ਇੱਕ ਲੋਹੇ ਦਾ ਕੁੰਡਾ ਹੁੰਦਾ, ਹੱਥ ਕੁ ਲੰਮਾ, ਉਹਨੂੰ ਅੰਕਸ ਕਹਿੰਦੇ ਨੇ, ਜਿਹਦੇ ਅਧੀਨ ਹਾਥੀ ਚੱਲਦਾ। ਇਹ ਗੁਰੂ ਜੀ ਕਹਿੰਦੇ ਗੁਰ ਅੰਕਸ ਜਿਨ ਨਾਮ ਦ੍ਰਿੜਾਇਆ ਭਾਈ। ਇਹ ਭਾਈ ਗੁਰੂ ਸਾਹਿਬ ਜੀ ਨੇ ਨਾਮ ਰੂਪੀ ਕੁੰਡਾ ਸਿਰ 'ਤੇ ਰੱਖਿਆ। ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਪੰਜਾਬ ਨੂੰ ਭੇਜਿਆ ਅਤੇ ਗੁਰੂ ਜੀ ਨੂੰ ਪਤਾ ਸੀ ਇਹ 'ਚ ਸ਼ਕਤੀ ਬੜੀ ਹੈ, ਕਰਮਾਤੀ ਸ਼ਕਤੀ ਵੀ ਹੈ, ਸਰੀਰਕ ਸ਼ਕਤੀ ਹੈ, ਯਤੀ ਸਤੀ ਸੀ। ਅਤੇ ਸੱਚੇ ਪਾਤਸ਼ਾਹ ਜੀ ਨੇ ਇਹਦੇ ਸਿਰ ਦੇ 'ਤੇ ਕੁੰਡਾ ਰੱਖਿਆ। ਕੁੰਡੇ ਦਾ ਭਾਵ ਹੈ ਕਿ ਪੰਜ ਸਿੰਘ ਭੇਜੇ ਨਾਲ, ਕਿ ਪੰਜਾਂ ਸਿੰਘਾਂ ਦੇ ਅਧੀਨ ਰਹਿਣਾ, ਆਹ ਨਹੀਂ ਕੰਮ ਕਰਨਾ, ਆਹ ਨਹੀਂ ਕਰਨਾ, ਆਹ ਨਹੀਂ ਕਰਨਾ। ਕੁਛ ਲੋਕਾਂ ਨੇ ਬੰਦਾ ਸਿੰਘ ਬਹਾਦਰ ਦੇ ਖਿਲਾਫ ਬੜਾ ਪ੍ਰੋਪਾਗੰਡਾ ਕੀਤਾ, ਬੜਾ ਦੂਸ਼ਿਤ ਪ੍ਰਚਾਰ ਕੀਤਾ। ਇਹ ਸਮੇਂ ਦੀਆਂ ਏਜੰਸੀਆਂ ਕਰਾਉਂਦੀਆਂ ਨੇ ਕਿ ਇੰਨਾ ਵੱਡਾ ਇਹ ਕ੍ਰਾਂਤੀਕਾਰੀ ਹੈ ਅਤੇ ਇਹਦੇ ਪਿੱਛੇ ਲੋਕ ਬੜੇ ਨੇ, ਇਹਦੀ ਬਦਨਾਮੀ ਕਰੋ। ਆਹ ਆਪਾਂ ਵਰਤਾਰਾ ਵੇਖਿਆ ਹੈ 1984 'ਚ, ਸੰਤ ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾ ਵਾਲੇ, ਤਿੰਨਾਂ ਦੇ ਖਿਲਾਫ ਕਿੰਨਾ ਸਰਕਾਰਾਂ ਨੇ ਪ੍ਰੋਪਾਗੰਡਾ ਕੀਤਾ 1984 ਦੇ ਹਮਲੇ ਤੋਂ ਬਾਅਦ। ਇਹ ਸਰਕਾਰਾਂ ਕਰਦੀਆਂ ਨੇ, ਇਹਦਾ ਅਸਰ ਪਿਆਰੇ ਕੁਛ ਨਾ ਕੁਛ ਪੈ ਜਾਂਦਾ। ਜਿਵੇਂ ਕਿਸੇ 'ਤੇ ਚਿੱਕੜ ਸੁੱਟੋ, ਜੇ ਚਿੱਕੜ ਉੱਤੇ ਨਹੀਂ ਵੀ ਪੈਂਦਾ ਛਿੱਟੇ 'ਤੇ ਪੈਣਗੇ ਹੀ ਨਾ। ਇਸੇ ਤਰ੍ਹਾਂ ਇਹ ਸਰਕਾਰਾਂ ਨੇ ਬੰਦਾ ਸਿੰਘ ਬਹਾਦਰ ਦੇ ਖਿਲਾਫ ਬਹੁਤ ਪ੍ਰੋਪਾਗੰਡਾ ਕੀਤਾ ਜੀ, ਉਹਨੇ ਗੁਰੂ ਕੇ ਹੁਕਮ ਨਹੀਂ ਮੰਨੇ, ਉਹਨੇ ਵਿਆਹ ਕਰਾ ਲਿਆ। ਕਿੱਥੇ ਲਿਖਿਆ ਗੁਰਮਤ 'ਚ ਵਿਆਹ ਨਹੀਂ ਕਰਾਉਣਾ? ਕਿਤੇ ਨਹੀਂ ਲਿਖਿਆ ਸਤਸੰਗ ਜੀ। ਗੁਰੂ ਸਾਹਿਬ ਦੇ ਆਪ ਗ੍ਰਿਸਤੀ ਘਰ ਬਾਰ ਹੀ ਹੋਏ ਵਰਤੇ ਆ, ਘਰ ਬਾਰ ਹੀ ਸਿੱਖ ਪੈਰੀ ਪਾਇਆ, ਅਤੇ ਗੁਰੂ ਜੀ ਦਾ ਨਿਯਮ ਨਹੀਂ। ਹਾਂ, ਯਤੀ ਸਤੀ ਰਹਿਣਾ, ਪਰ ਨਾਰੀ ਧੀ ਭੈਣ ਵਿਖਾਉਣਾ,
ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਵਖਾਣੇ। ਆਪਣੇ ਤੋਂ ਵੱਡੀ ਮਾਂ ਦੇ ਸਮਾਨ ਹੈ, ਬਰਾਬਰ ਦੀ ਭੈਣ ਦੇ ਸਮਾਨ ਹੈ, ਛੋਟੀ ਧੀ ਦੇ ਸਮਾਨ ਹੈ। ਕਿਤੇ ਨਹੀਂ ਸਤਸੰਗ ਜੀ ਲਿਖਿਆ ਕਿ ਵਿਆਹ ਨਹੀਂ ਕਰਾਉਣਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਕਿਹਾ ਹੀ ਨਹੀਂ, ਪਰ ਇਹ ਗੱਲਾਂ ਬਣਾਈਆਂ ਗਈਆਂ ਜੀ। ਉਹਨੇ ਗੁਰੂ ਦਾ ਆਖਾਂ ਨਹੀਂ ਮੰਨਿਆ, ਵਿਆਹ ਕਰਾ ਲਿਆ ਜੀ। ਹਾਂ, ਕੁਛ ਇੱਦਾਂ ਹੁੰਦਾ ਹੈ ਕਿ ਜਦੋਂ ਸੰਗਤ ਜ਼ਿਆਦਾ ਪਿੱਛੇ ਲੱਗ ਜਾਂਦੀ ਹੈ, ਭਾਵ ਕਿ ਉਹਦੇ ਨਾਲ ਸੰਗਤ ਜੁੜ ਜਾਂਦੀ, ਕਈ ਵਾਰ ਬੰਦੇ ਨੂੰ ਪੂਰੇ ਅਸੂਲਾਂ ਦਾ ਪਤਾ ਨਹੀਂ ਹੁੰਦਾ, ਥੋੜ੍ਹਾ ਬਹੁਤਾ ਗੁਰਮਤਿ ਤੋਂ ਫਿਰ ਪਾਸੇ ਹੁੰਦਾ। ਜਿੰਨਾ ਚਿਰ ਪੰਜਾਂ ਸਿੰਘਾਂ ਦੇ ਅਧੀਨ ਰਿਹਾ, ਪੰਜਾਂ ਸਿੰਘਾਂ ਦੀ ਆਗਿਆ ਮੰਨਦਾ ਰਿਹਾ, ਠੀਕ ਠਾਕ ਰਿਹਾ, ਬਾਅਦ ਵਿੱਚ ਫਤਿਹ ਦਰਸ਼ਨ ਆਦਿ ਕੁਛ ਐਸੇ ਜਿਹੜੇ ਸੀ ਬੰਦਈ ਖਾਲਸਿਆਂ ਨੇ ਬਣਾਏ। ਬੰਦਈ ਦਾ ਅਰਥ ਹੈ ਜੇ ਬੰਦਾ ਸਿੰਘ ਬਹਾਦਰ ਦੇ ਨਾਲ ਜਿਹੜੇ ਜੁੜ ਗਏ ਜਥੇ ਦੇ ਨਾਲ। ਸੋ ਉਹਨਾਂ ਨੇ ਆਪਣੇ ਕੁਛ ਅਸੂਲ ਬਣਾ ਲਏ, ਜਿਵੇਂ ਸੰਪਰਦਾਵਾਂ ਦੇ ਵਿੱਚ ਆਪਣੇ ਆਪਣੇ ਅਸੂਲ ਬਣੇ ਹੁੰਦੇ ਨੇ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੰਘ ਭੇਜੇ ਸੀ ਕੁੰਡਾ ਬਣਾ ਕੇ, ਕਿ ਬੰਦਾ ਸਿੰਘ ਬਹਾਦਰ ਕੋਲ ਸ਼ਕਤੀ ਬੜੀ, ਕੁਛ ਅਸਾਂ ਵੀ ਸ਼ਕਤੀ ਦਿੱਤੀ, ਕੁਛ ਇਹਦੇ ਵਿੱਚ ਤਾਕਤਾਂ ਹਨ, ਕਿਤੇ ਇਹ ਕੁੰਡੇ ਤੋਂ ਬਾਹਰ ਨਾ ਹੋ ਜਾਏ। ਪੰਜ ਸਿੰਘ ਭੇਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਗੁਰ ਅੰਕਸ ਜਿਨ ਨਾਮ ਦ੍ਰੜਾਇਆ ਭਾਈ, ਗੁਰੂ ਜੀ ਨੇ ਨਾਮ ਦਾ ਕੁੰਡਾ ਸਿੱਖ ਦੇ ਸਿਰ 'ਤੇ ਰੱਖਿਆ। ਮਨ ਵਸਿਆ ਝੂਕਾ ਭੇਖ, ਇਹ ਕੁੰਡੇ ਦੇ ਨਾਲ ਗੁਰੂ ਦੇ ਸ਼ਬਦ ਰਾਹੀਂ ਜਿਹੜਾ ਮਨ ਹੈ ਇਹ ਵਸ ਵਿੱਚ ਆ ਗਿਆ, ਮਨ ਵਸਿਆ, ਮਨ ਦੇ ਵਿੱਚ ਵਸ ਗਿਆ ਗੁਰੂ ਦਾ ਸ਼ਬਦ। ਝੂਕਾ ਭੇਖ, ਜਿਹੜਾ ਭੇਖ ਸੀ, ਪਖੰਡ ਸੀ, ਇਹ ਦੂਰ ਹੋ ਗਿਆ। ਇਹੋ ਤਨ ਹਾਟ ਸਰਾਫ ਕੋ ਭਾਈ, ਵੱਖਰ ਨਾਮ ਅਪਾਰ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਪੰਡਿਤ ਭਰਾ ਜੀ, ਇਹੋ ਤਨ ਹਾਟ ਸਰਾਫ ਕੋ, ਜਿਹੜਾ ਸਾਡਾ ਤਨ ਸਰੀਰ ਹੈ ਨਾ, ਇਹ ਸਰਾਫ ਦੀ ਹੱਟੀ ਹੈ, ਸੁਨਿਆਰੇ ਦੀ, ਜਿਵੇਂ ਸੁਨਿਆਰੇ ਦੀ ਦੁਕਾਨ ਹੁੰਦੀ ਹੈ ਨਾ। ਵੱਖਰ ਨਾਮ ਅਪਾਰ, ਇਹਦੇ 'ਚ ਨਾਮ ਹੀਰਾ ਹੈ, ਨਾਮ ਰੂਪੀ ਸੋਨਾ ਹੈ ਸਰੀਰ ਦੇ ਵਿੱਚ। ਵੱਖਰ ਦਾ ਭਾਵ ਸੌਦਾ, ਨਾਮ ਦਾ ਅਰਥ ਨਾਮ ਦਾ, ਅਪਾਰ ਦਾ ਅਰਥ ਅਪਾਰ ਪਰਮੇਸ਼ਰ ਦੇ ਨਾਮ ਦਾ ਸੌਦਾ ਸਾਡੇ ਇਸ ਸਰੀਰ ਦੇ ਵਿੱਚ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਸਾਡੇ ਸਰੀਰ ਦੇ ਵਿੱਚ ਸਤਸੰਗਿਓ ਹੀਰੇ ਮੋਤੀ ਸੁਭ ਗੁਣ ਸਾਰਾ ਕੁਛ ਹੈ। ਇਹੋ ਵੱਖਰ ਵਾਪਾਰੀ ਸੋ ਦ੍ਰਿੜ ਹੈ ਭਾਈ, ਗੁਰ ਸ਼ਬਦ ਕਰੇ ਵਿਚਾਰ। ਧੰਨ ਗੁਰੂ ਨਾਨਕ ਦੇਵ ਜੀ ਮਿਹਰ ਕਰਦੇ ਨੇ ਕਿ ਗੁਰ ਸ਼ਬਦ ਕਰੇ ਵਿਚਾਰ, ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਨਾ ਸਤਸੰਗਿਓ। ਇਹੋ ਵੱਖਰ ਵਾਪਾਰੀ ਸੋ ਦ੍ਰਿੜ ਹੈ ਭਾਈ, ਹੈ ਭਾਈ ਪੰਡਿਤ ਜੀ, ਇਹ ਨਾਮ ਦੇ ਸੌਦੇ ਦਾ ਵਪਾਰ ਉਹੀ ਕਰ ਸਕਦਾ, ਉਹੀ ਉਹਨੂੰ ਦ੍ਰਿੜਤਾ ਦੇ ਨਾਲ ਜਪ ਸਕਦਾ, ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ। ਧੰਨ ਵਾਪਾਰੀ ਨਾਨਕ ਭਾਈ, ਮੇਲ ਕਰੇ ਵਾਪਾਰ। ਸਮਾਪਤੀ 'ਤੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਧੰਨ ਵਾਪਾਰੀ ਨਾਨਕ ਭਾਈ, ਧੰਨ ਹੈ ਧੰਨ ਧੰਨ ਧੰਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਧਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕਾ ਸੰਗ ਚੇਤੇ ਆਵੇ ਨਾਓ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹਨਾਂ ਰੱਬ ਦੇ ਪਿਆਰੇ ਨੂੰ ਨਮਸਕਾਰਾਂ ਜਿਨ੍ਹਾਂ ਸ਼ਹੀਦਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਤੀ, ਗੱਲਾਂ ਕਰਨੀਆਂ ਸੌਖੀਆਂ ਪਿਆਰੇ। ਉਹ ਛੋਟਾ ਜਿਹਾ ਬੱਚਾ ਹੈ ਜੈ ਸਿੰਘ, ਉਹਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਸ਼ਹੀਦ ਕੀਤਾ ਗਿਆ। ਜਿਉਂਦੇ ਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਦੇ ਮੂੰਹ ਦੇ ਵਿੱਚ ਤੁੰਨਿਆ ਗਿਆ, ਨਹੀਂ ਡੋਲੇ, ਬੱਚਾ ਸ਼ਹੀਦੀ ਪਾ ਗਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਗਿਆ। ਔਰ ਬਾਬਾ ਬੰਦਾ ਸਿੰਘ ਬਹਾਦਰ ਨੇ ਇੰਨੇ ਅਸਹਿ ਅਤੇ ਅਪਹਿ ਤਸੀਹੇ ਝੱਲੇ, ਈਨ ਨਹੀਂ ਮੰਨੀ, ਸਿੱਖੀ ਦਾ ਤਿਆਗ ਨਹੀਂ ਕੀਤਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਕੇ ਗੁਰੂ ਕੇ ਲਾਲ ਸ਼ਹੀਦ ਹੋ ਗਏ। ਸ਼ਾਮ ਦੀ ਕਥਾ 'ਚ ਵਿਚਾਰ ਕਰਾਂਗੇ, ਕਿਉਂਕਿ ਸ਼ਬਦ ਹੁਣ ਜਿਹੜੀ ਵਿਚਾਰ ਆਪਾਂ ਕੀਤੀ ਲੰਮਾ ਸੀ, ਅਸ਼ਟਪਦੀ ਅੱਠਾਂ ਪੌੜੀਆਂ ਦੀ, ਹਰੇਕ ਪੌੜੀ ਦੇ ਤਿੰਨ ਤਿੰਨ ਪੰਕਤੀਆਂ ਸੀ, ਲੰਮਾ ਸ਼ਬਦ ਸੀ। ਇਸ ਲਈ ਸੂਖਮ ਵਿੱਚ ਬੇਨਤੀਆਂ ਕੀਤੀਆਂ ਨੇ, ਸ਼ਾਮ ਨੂੰ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਪ੍ਰਸੰਗ ਸਰਵਣ ਕਰਾਂਗੇ, ਇੰਨੀ ਕੁ ਸੇਵਾ ਪ੍ਰਵਾਨ ਕਰਨੀ। ਗੁਰੂ ਨਾਨਕ ਦੇਵ ਜੀ ਕਹਿੰਦੇ, ਧੰਨ ਵਾਪਾਰੀ ਨਾਨਕਾ ਭਾਈ, ਮੇਲ ਕਰੇ ਵਾਪਾਰ, ਜਿਹੜਾ ਸੰਗਤ ਵਿੱਚ ਮਿਲ ਕੇ ਗੁਰੂ ਨਾਲ ਮਿਲ ਕੇ ਨਾਮ ਦਾ ਵਪਾਰ ਕਰਦਾ, ਉਹ ਵਪਾਰੀ ਗੁਰੂ ਦਾ ਗੁਰਸਿੱਖ ਧੰਨ ਹੈ। ਸੱਚੇ ਪਾਤਸ਼ਾਹ ਮੇਲ ਕਰਨ, ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਦੇ ਹਾਂ।
ਬਾਣੀ ਦੀ ਵਿਚਾਰ ਕਰਦੇ ਹਨ। ਇਹ ਭੁੱਲਾਂ ਹੋਈਆਂ ਸਤਿਗੁਰੂ ਬਖਸ਼ਿੰਦ ਨੇ, ਸੰਗਤ ਬਖਸ਼ਣਹਾਰ ਹੈ, ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਔਰ ਸੱਚੇ ਪਾਤਸ਼ਾਹ ਮਿਹਰ ਕਰ ਨਾਮ ਦਾਨ ਚਰਨਾਂ ਦਾ ਪਿਆਰ ਬਖਸ਼ਣ। ਸੋ ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਆਧਾਰ ਵਿਸਾ ਸਵਾਰਣਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨੋ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ।

ਵਸਿਆ ਵਾਜੇ ਸਬਦ ਘਰੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ।

ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਣ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾ ਜਿਨ ਭਏ ਸਰਸੇ

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਸਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆ ਵੇਤਾਏ ਸਪਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਪਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਐਨਟ ਕੀਤਾ ਤੇਰਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਅਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂਸ ਵਾਸਾਂ ਸੰਗ ਨਿਭਾਈ ਤੇਰਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਦਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰਛਿਆ ਰਿਹਾ ਦੇਖ ਦੇਖ ਫਤਿਹ ਬਿਰਧਗੀ ਬੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀ ਮਾਮਾ ਤੁੱਚੀ ਮਾਤਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਦਾ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੇ ਬਖਸ਼ੋ ਨੇ ਮਾਣਿਆ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਬਾਰ ਮਿਰਾਨ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ 'ਚ ਅੰਮ੍ਰਿਤਵੇੜੇ ਦੇ ਸੁੰਦਰ ਦੀਵਾਨ ਸਾਜੇ ਅੰਮ੍ਰਿਤਵੇੜੇ ਤੋਂ ਹੀ ਆਪ ਜੀ ਦਰਬਾਰ 'ਚ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ ਹਨ ਮੌਕੇ ਦਰਸ਼ਨ ਤਾਜ ਬਖਸ਼ ਉਪਰੰਤ ਆਪ ਜੀ ਦੀ ਹਜ਼ੂਰੀ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੂੰ ਬਖਸ਼ਿਸ਼ ਹੁਕਮਨਾਮੇ ਦੇ ਸ਼ਬਦ ਵਿਚਾਰ ਛੇ ਬੋੜੀ ਆਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸਤਿ ਸਪਸ਼ਟ ਬਾਣੀ ਪੜ੍ਹਨ ਦਾ ਬਖਸ਼ਿਸ਼ ਗੁਰਬਾਣੀ ਕੀਰਤਨ ਕਥਾ ਦਾ ਬਹਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਅੰਦਰ ਪ੍ਰਵਾਨ ਕਰਨੀਆਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਰਦਾਤਾ ਬਖਸ਼ਣੀਆਂ ਪਰਿਵਾਰ ਵੱਲੋਂ ਆਪਣੇ ਬੱਚੀ ਪਰਿਨਾਜ ਦੇ ਜਨਮਦਿਨ ਦੀ ਖੁਸ਼ੁਕਰਾਨਾ ਕਰਦੇ ਹਨ ਸੁੱਖ ਸ਼ਾਂਤੀ ਚੜ੍ਹਦੀ ਕਲਾ ਅਰਦਾਸ ਬੇਨਤੀ ਕਰਦੇ ਹਨ ਭਾਈ ਜਗਤਾਰ ਸਿੰਘ ਸਾਹਿਬਜ਼ਾਦ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਪਰਿਵਾਰਾਂ ਦੀਆਂ ਬੇਨਤੀਆਂ ਅਨੁਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ ਸੰਗਤ ਵੱਲੋਂ ਆਪ ਜੀ ਦੇ ਬਖਸ਼ਾਂ ਖਜ਼ਾਨੇ 'ਚ ਕੜਾ ਪ੍ਰਸ਼ਾਦ ਦੇਖ ਸਕੇ ਹਾਜ਼ਰ ਪ੍ਰਵਾਨ ਹੈ ਪ੍ਰਸ਼ਾਦ ਸੰਘ ਜੁਰਤਾਂ ਦੇ ਅੱਗੇ ਬਖਸ਼ੋ ਸੁਬੇਂਦੀਆਂ ਕਰਮਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਲਾਵਲਿਆਂ ਤੇਰਾ ਨਾਮ ਜਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਮਾੜੇ ਸਰਬਦਾ ਬਲਾ।

ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਗਰ ਸੇਮ ਦੇ ਖੰਡਾ ਜਾ ਕੇ ਹੱਥ ਮੈਂ

ਕਰਮਾਕਾਰੀ ਸੁਣ ਪੰਡਿਤ ਕਰਮਾਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਉ ਸਾਸਤ ਬੇਦ ਬਕੈ ਖੜੋ ਭਾਈ ਕਰਮ ਕਰੋ ਸੰਸਾਰੀ ਪਾਖੰਡ ਮੈਲਾਂ ਚੁੱਕਈ ਭਾਈ

ਭਾਈ ਦੂਜੇ ਭਾਏ ਖੁਆਈ, ਬਿਨ ਸਤਿਗੁਰ ਨਾਮ ਨਾ ਪਾਈਐ ਭਾਈ, ਬਿਨ ਨਾਮੇ ਭਰਮ ਨਾ ਜਾਈ। ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ, ਆਵਣ ਜਾਣ ਰਹਾਈ। ਸਾਚ ਸਹਿਜ ਗੁਰ ਤੇ ਉਪਜੈ ਭਾਈ, ਮਨ ਨਿਰਮਲ ਸਾਚ ਸਮਾਈ। ਗੁਰ ਸੇਵੇ ਸੋ ਬੁੱਝੈ ਭਾਈ, ਗੁਰ ਬਿਨ ਮਾਗ ਨ ਪਾਈ। ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ, ਕੂੜ ਬੋਲ ਵਿਖਾਈ। ਪੰਡਿਤ ਦਹੀਂ ਬਿਲੋਈਐ ਭਾਈ, ਵਿੱਚੋਂ ਨਿਕਲੈ ਤੱਥ ਜਲ ਮਥੀਐ ਜਲ ਦੇਖੀਐ ਭਾਈ, ਇਹ ਜਗ ਇਹ ਹਾਵੱਥ। ਗੁਰਬਿਨ ਭਰਮ ਵੀ ਗੁੱਚੀਐ ਭਾਈ, ਘਟ ਘਟ ਦੇਓ ਅਲਖ। ਇਹ ਜਗ ਤਾਗੋ ਸੂਤ ਕੋ ਭਾਈ, ਦਹਿ ਦਿਸ ਬਾਦੋ ਮਾਏ, ਬਿਨ ਗੁਰ ਗਾਂਠ ਨਾ ਛੂਟਈ ਭਾਈ, ਥਾਕੇ ਕਰਮ ਕਮਾਏ। ਇਹ ਜਗ ਭਰਮ ਭੁਲਾਇਆ ਭਾਈ, ਕਹਿਣਾ ਕਿਛੂ ਨਾ ਜਾਏ। ਗੁਰ ਮਿਲਿਆ ਭਉ ਮਨ ਵਸੈ ਭਾਈ, ਭੈ ਮਰਨਾ ਸੱਚ ਲੇਖ, ਮੱਜਨ ਦਾਨ ਚੰਗਿਆਈਆਂ ਭਾਈ, ਦਰਗੈ ਨਾਮ ਵਿਸੇਖ। ਗੁਰ ਅੰਕਸ ਜਿਨ ਨਾਮ ਦੜਾਇਆ ਭਾਈ, ਮਨ ਵਸਿਆ ਚੁੱਕਾ ਭੇਖ। ਏ ਤਨ ਹਾਠ ਸਰਾਫ ਕੋ ਭਾਈ, ਵੱਖਰ ਨਾਮ ਅਪਾਰ, ਇਹ ਵੱਖਰ ਵਪਾਰੀ ਸੋ ਦੜੈ ਭਾਈ,

ਜੁਗੋ ਜੁਗ ਅਟਲ। ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਨਾਮ ਜਪ ਕੇ ਪਵਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ। ਇੱਥੇ ਹੀ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ ਜੀ।

0: ਵਾਹਿਗੁਰੂ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ

0: ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ
1: ਕਰਮੀ ਆਵੈ ਕਪੜਾ ਨਜ਼ਰੀ ਮੋਖ ਦੁਆਰ
0: ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ
1: ਆਪਿਓ ਨ ਜਾਏ ਕੀਰਤਨ ਹੋਏ
0: ਆਪੇ ਆਪ ਨਿਰੰਜਨ ਸੋਏ
1: ਜਿਨ ਸੇਵਿਆ ਤਿਨ ਪਾਇਆ ਮਾਨ
0: ਨਾਨਕ ਗਾਵਿਐ ਗੁਣੀ ਨਿਧਾਨ
1: ਗਾਵਿਐ ਸੁਣੀਐ ਮਨ ਰੱਖੀਐ ਭਾਉ
0: ਦੁਖ ਪਰ ਹਰ ਸੁਖ ਕਰ ਲੈ ਜਾਏ
1: ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਅਸਮਾਈ
0: ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਪਤੀ ਮਾਈ
1: ਜੇ ਹਾਂ ਜਾਣਾ ਆਖਾਣਾ ਹੀ ਕਹਿਣਾ ਕਥਨ ਨਾ ਜਾ

0: ਜਗਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ
1: ਗੁਰਾਂ ਇੱਕ ਦੇਹ ਬੁਝਾਈ
0: ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ
0: ਨਵਾ ਖੰਡਾ ਵਿੱਚ ਜਾਣੀ ਹੈ ਨਾ ਚਲੈ ਸਭ ਕੋਈ
1: ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ
0: ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ
1: ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਧਰੇ
0: ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ
1: ਤੇਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ
0: ਸੁਣਿਆ ਸਿੱਧ ਪੀਰ ਸੁਰਨਾਥ
1: ਸੁਣਿਆ
0: ਦੀਪ ਲੋ ਪਾਤਾ
1: ਸੁਣਿਆ ਪੋਹੇ ਨ ਸਕੈ ਕਾਲ
0: ਨਾਨਕ ਭਗਤਾ ਸਦਾ ਵਿਗਾ

0: ਤਪਸਾਉ ਏਕੋ ਕੁਆਉ
1: ਤਿਸਦੇ ਹੋਏ ਲਖ ਦਰੀਆਉ
0: ਕੁਦਰਤ ਕਵਣ ਕਹਾ ਵਿਚਾਰ
1: ਵਾਰਿਆ ਨਾ ਜਾਵਾਂ ਏਕ ਵਾਰ
0: ਜੋਤ ਪਾਵੈ ਸਾਈ ਪਲੀਕਾਰ
1: ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਜਾਪ ਅਸੰਖ ਪਾਉ
1: ਅਸੰਖ ਪੂਜਾ ਅਸੰਖ ਤਪਤਾ
0: ਅਸੰਖ ਗ੍ਰੰਥ ਮੁਖ ਵੇਦ ਪਾਠ
1: ਅਸੰਖ ਜੋਗ ਮਨ ਰਹਿ ਹੈ ਉਦਾਸ
0: ਅਸੰਖ ਭਗਤ ਗੁਣ ਗਿਆਨ ਵਿਚਾਰ

ਅਸੰਖ ਨਿੰਦਕ

0: ਕਿਤੇ ਦੁੱਖ ਭੁੱਖ ਸਦਮਾਰ ਬੰਦ ਖਲਾਸੀ ਭਾਣੇ ਹੋਏ
1: ਆਖ ਨਾ ਸਕੈ ਕੋਏ
0: ਜੇ ਕੋ ਖਾਏ ਆਖਣ ਪਾਹੇ
1: ਜਾਣੇ ਜੇਤੀਆ ਮੂਹੇ ਖਾਏ
0: ਆਪੇ ਜਾਣੇ ਆਪੇ ਕੇ
1: ਆਖੇ ਸੇ ਪੇ ਕੇ ਕੇ
0: ਜਿਸ ਨੂੰ ਬਖਸ਼ੇ ਸਿਫਤ ਸਲਾਹ
1: ਨਾਨਕ ਪਾਤਸ਼ਾਹੀ ਪਾਤਸ਼ਾਹ
0: ਅਮੁੱਲ ਗੁਣ ਅਮੁੱਲ ਵਾਪਾਰ
1: ਵਾਪਾਰੀ ਅਮੁੱਲ ਭੰਡਾਰ
0: ਮੁੱਲ ਲਾਭ ਹੈ ਅਮੁੱਲ ਲੈ ਜਾਏ
1: ਮੁੱਲ ਪਾਏ ਅਮੁੱਲ ਅਸਮਾਏ
0: ਮੁੱਲ ਧਰਮ ਅਮੁੱਲ ਦੀਵਾਨ
1: ਅਮੁੱਲ ਤੋਲ ਅਮੁੱਲ ਪਰਵਾਨ
0: ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ
1: ਅਮੁੱਲ ਕਰਮ ਅਮੁੱਲ ਫਰਮਾਨ
0: ਅਮੁੱਲ

0: ਚਾਹੇ ਚੇਤ ਗੋਪਤ ਲਿਖ ਜਾਣ ਮਨਮੋਹਨ ਸੁਰਗਮ ਅਛ ਪਿਆਲੇ
1: ਗਾਵਨ ਰਤਨ ਉਪਾਏ ਤੇਰੇ ਅਠ ਸਰ ਤੀਰਥ ਨਾਲ
0: ਗਾਵਹਿ ਜੋਤ ਮਹਾਬਲ ਸੂਰਾ ਗਾਵਨ ਖਾਣੀ ਚਾਰੇ
1: ਗਾਵੇ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤਾਰੇ
0: ਸੇ ਤੁਧਨੋ ਕਾਵ ਹੈ ਜੋ ਤੁਧ ਭਾਵਨ ਰਤੇ ਤੇਰੀ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ
1: ਵੇਖਿਆ ਕੀਤਾ ਆਪਣਾ ਜਿਵ ਤਸਤੀ ਵੜਿਆਈ
0: ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ
1: ਸੋ ਪਾਤ ਸਾਹਿਬ ਨਾਨਕ ਰਹਿਣ ਰਜਾਈ
0: ਹੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਆਈ ਪੰਥੀ ਸਗਲ ਜਮਾਤੀ ਮੰਜੀ ਤੈ ਜਗਜੀਤ ਭਗਤ ਗਿਆਨ ਦਇਆ ਭੰਡਾਰਨ ਕਟਕਟ ਵਜ ਹੈ ਨਾਦ
1: ਨਾਥ ਨਾਥੀ ਸਭ ਜਾ ਕੀ ਰੇ ਦਿਸਿਤ ਅਵਰਾ ਸਾਰ

0: ਜੋਰ ਨਾ ਜੀਵਨ ਮਰਨ ਜੋਰ
1: ਰਾਜ ਮਾਲ ਮਨਸੋਰ
0: ਜੋਰ ਨਾ
2: ਜੋਰ ਨਾ
0: ਜੋਰ ਨਾ ਸੁਰਤੀ ਗਿਆਨ ਵਿੱਚ ਜੇ ਸਤ ਜੋਰ ਕਰ ਵੇਖਿਆ ਸੋਏ
1: ਨਾਨਕ ਉੱਤਮ ਨੀਚ ਨ ਕੋਏ।

0: ਕਰਮੀ ਕਰਮੀ ਹੋਏ ਵਿਚਾਰ
1: ਸੱਚਾ ਆਪ ਸੱਚਾ ਦਰਬਾਰ
0: ਤੇ ਸੋਹਣ ਪੰਚ ਪ੍ਰਵਾਨ
1: ਨਦਰੀ ਕਰਮ ਪਾਵੇ ਨਿਸ਼ਾਨ
0: ਅਚ ਪਕਾਏ ਉਹ ਤੇ ਪਾਏ
1: ਨਾਨਕ ਕਿਆ ਜਾਪੈ ਜਾਏ
0: ਧਰਮ ਖੰਡ ਕਾ ਇਹੋ ਕਰਮ
1: ਗਿਆਨ ਖੰਡ ਕਾ ਆਖੋ ਕਰਮ
0: ਕੇਤੇ ਪਵਨ ਪਾਣੀ ਵੈਸਾ ਤਿਰ ਕੇਤੇ ਖਾਨ ਮਹੇਸ
1: ਕੇਤੇ ਬਰਮੇ ਘਾੜਤ ਘੜੀਏ ਹੈ ਰੂਪ ਰੰਗ ਕੇ ਵੇਸ
0: ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ
1: ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ
0: ਕੇਤੇ ਸੇਤ ਬੋਧ ਨਾਥ ਕੇਤੇ ਕੇਤੇ ਦੇਵੀ ਵੇਸ
1: ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ
0: ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦਰ
1: ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਅਨੰਤ
0: ਗਿਆਨ ਖੰਡ ਮੈਂ ਗਿਆਨ ਪ੍ਰਚੰਡ
1: ਤਿਥੇ ਨਾਦ ਵਿਨੋਦ ਘੋੜ ਆਨੰਦ
0: ਪਰਮ ਖੰਡ ਕੀ ਬਾਣੀ ਰੂਪ
1: ਤਿਥੇ ਘਾੜਤ ਘੜੀ ਹੈ ਬਹੁਤ ਅਨੂਪ
0: ਗੱਲਾਂ ਕਥਿਆ ਨਾ ਜਾਏ
1: ਜੇ ਕੋ ਕਹਿ ਪਛੈ ਪਛਸਾਏ
0: ਕਿਥੇ ਘੜੀਏ ਸੁਰਤ ਮਤ ਮਨ ਬੁੱਧ
1: ਤਿਥੇ ਘੜੀਏ ਸੁਰਾਂ ਸਦਾ ਕੀ ਸੁਧ
0: ਪਰਮ ਖੰਡ ਕੀ ਬਾਣੀ

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਉ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਤ ਅਰ ਪਾਤਨ ਹਿਨ ਜਹੇ
1: ਰੂਪ ਰੰਗ ਅਰੇਖ ਪੇਖ ਕਉ ਕਹਿ ਨਾ ਸਕਤ ਕਹੇ
0: ਚਲ ਮੂਰਤਨ ਭਉ ਪ੍ਰਕਾਸ਼ ਸਮਤੋਜ ਕਹਿ ਜੈ
1: ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣੀ ਜੈ
0: ਤੇ ਭਵਨ ਮਹੀ ਪਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ
1: ਤੁਐ ਸਰਬ ਨਾਮ ਕਥੇ ਕਵਨ ਕਰਨ ਨਾਮ ਬਰਨਤ ਸਮਾਪਤ
0: ਭੁਜੰਗ ਪ੍ਰਿਆਤ ਛੰਦ ਨਮਸਤਵੰਗ ਕਾਲੇ ਨਮਸਤਵੰਗ ਕਿਰਪਾਲੇ
1: ਨਮਸਤੰਗ ਰੂਪੇ ਨਮਸਤੰਗ ਅਨੂਪੇ
0: ਨਮਸਤੰਗ ਭੇਖੇ ਨਮਸਤੰਗ ਲੇਖੇ
1: ਨਮਸਤੰਗ ਕਾਏ ਨਮਸਤੰਗ ਜਾਏ
0: ਨਮਸਤੰਗ ਗੰਜੇ ਨਮਸਤੰਗ ਪੰਜੇ
1: ਨਮਸਤੰਗ ਨਾਮੇ ਨਮਸਤੰਗ
0: ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ
1: ਨਮਸਤੰਗ ਨਾਮੰਗ ਨਮਸਤੰਗ ਤਾਮੰਗ
0: ਨਮਸਤੰਗ ਜੀਤੇ ਨਮਸਤੰਗ ਪੀਤੇ
1: ਨਮਸਤੰਗ ਬਾਹੇ ਨਮਸਤੰਗ ਟਾਹੇ
0: ਨਮਸਤੰਗ ਨੀਲੇ ਨਮਸਤੰਗ ਨਾਦੇ
1: ਨਮਸਤੰਗ ਛੇਦੇ ਨਮਸਤੰਗ ਗਾਦੇ
0: ਨਮਸਤੰਗ ਗੰਜੇ ਨਮਸਤੰਗ ਪੰਜੇ
1: ਨਮਸਤੰਗ ਦਾਰੇ ਨਮਸਤੰਗ ਪਾਰੇ
0: ਨਮਸਤੰਗ ਸੋ ਏਕੇ ਨਮਸਤੰਗ ਅਨੇਕੈ
1: ਨਮਸਤੰਗ ਪੂਤੇ ਨਮਸਤੰਗ ਜੂਪੇ
0: ਨਮਸਤੰਗ ਕਰਮੇ ਨਮਸਤੰਗ ਨਿਰਭਰਮੇ
1: ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ
0: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ
1: ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ
0: ਨਮਸਤੰਗ ਨਿਰਤੂਤੇ ਨਮਸਤੰਗ ਪੂਤੇ
1: ਨਮਸਤੰਗ ਲੋਕੇ ਨਮਸਤੰਗ ਸੋਕੇ
0: ਨਮਸਤੰਗ ਨਿਰਤਾਪੇ ਨਮਸਤੰਗ ਥਾਪੇ
1: ਨਮਸਤੰਗ ਧਰਮਾਨੇ ਨਮਸਤੰਗ ਨਿਦਾਨੇ
0: ਨਮਸਤੰਗ ਗਾਹੇ ਨਮਸਤੰਗ ਪਾਹੇ
1: ਨਮਸਤੰਗ ਤਰਬਰਗੇ ਨਮਸਤੰਗ ਸਰਗੇ
0: ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ
1: ਨਮਸਤੰਗ ਰੰਗੇ ਨਮਸਤੰਗ ਪੰਗੇ
0: ਨਮਸਤੰਗ ਗਮੇ ਨਮਸਤਸਰਮੇ
1: ਨਮਸਤੰਗ ਜਲਾਸਰੇ ਨਮਸਤੰਗ ਨਰਾਸਰੇ
0: ਨਮਸਤੰਗ ਜਾਤੇ ਨਮਸਤੰਗ ਪਾਤੇ
1: ਨਮਸਤੰਗ ਅਜਬੇ ਨਮਸਤਸ ਅਜਬੇ
0: ਅਦੇਸੰਗ ਦੇਸੇ ਨਮਸਤੰਗ ਭੇਸੇ
1: ਨਮਸਤੰਗ ਨਿਤਾਮੇ ਨਮਸਤੰਗ
0: ਨਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ
1: ਨਮੋ ਸਰਬ ਰੂਪੇ ਨਮੋ ਸਰਬ ਭੂਪੇ
0: ਨਮੋ ਸਰਬ ਖਾਪੇ ਨਮੋ ਸਰਬ ਥਾਪੇ
1: ਨਮੋ ਸਰਬ ਕਾਲੇ ਨਮੋ ਸਰਬ ਪਾਲੇ
0: ਨਮਸਤਸ ਦੇਵੈ ਨਮਸਤੰਗ ਪੇਵੈ
1: ਨਮਸਤੰਗ ਜਨਮੇ ਨਮਸਤੰਗ ਸੁਬਨ
0: ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ
1: ਨਮੋ ਸਰਬ ਰੰਗੇ ਨਮੋ ਸਰਬ ਪੰਗੇ
0: ਨਮੋ ਕਾਲ ਕਾਲੇ ਨਮਸਤਸ ਦਿਆਲੇ
1: ਨਮਸਤੰਗ ਬਰਨੇ ਨਮਸਤੰਗ ਮਰਨੇ
0: ਨਮਸਤੰਗ ਜਲਾਰੰਗ ਨਮਸਤੰਗ ਕ੍ਰਿਤਾਰੰਗ
1: ਨਮੋ ਸਰਬ ਤੰਦੇ ਨਮੋ ਸਤਬੰਦੇ
0: ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ
1: ਨਮਸਤੰਗ ਰਹੀਮੇ ਨਮਸਤੰਗ ਕਰੀਮੇ
0: ਨਮਸਤੰਗ ਨੰਤੇ ਨਮਸਤੰਗ ਮਹੰਤੇ
1: ਨਮਸਤਸ ਰਾਗੇ ਨਮਸਤੰਗ ਸੁਹਾਗੇ
0: ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ
1: ਨਮੋ ਸਰਬ ਕਰਤਾ ਨਮੋ ਸਰਬ ਹਰਤਾ
0: ਨਮੋ ਜੋਗ ਜੋਗੇ ਨਮੋ ਭੋਗ ਭੋਗੇ
1: ਨਮੋ ਸਰਬ ਦਿਆਲੇ ਨਮੋ ਸਰਬ ਪਾਲੇ
0: ਚਾਚਰੀ ਥੰਦ ਤਉ ਪ੍ਰਸਾਦ ਰੂਪ ਹੈ ਅਨੂਪ ਹੈ ਜੂ ਹੈ ਪੂ ਹੈ
1: ਲੇਖ ਹੈ ਅਪੇਖ ਹੈ ਨਾਮ ਹੈ ਕਾਮ ਹੈ
0: ਅਤੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ
1: ਪ੍ਰਮਾਨ ਹੈ ਨਿਦਾਨ ਹੈ ਤਰਬਰਗ ਹੈ ਅਸਰਗ ਹੈ
0: ਅਨਿਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ
1: ਅਜਨਮ ਹੈ ਅਬਰਨ ਹੈ ਅਪੂਤ ਹੈ ਅਪਰਨ ਹੈ
0: ਅਗੰਜ ਹੈ ਅਪੰਜ ਹੈ ਅਚੂਜ ਹੈ ਅਚੰਜ ਹੈ
1: ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਦ ਹੈ
0: ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ
1: ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ
0: ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਭ ਹੈ
1: ਅਗਮ ਹੈ ਅਜਮ ਹੈ ਅਪੂਤ ਹੈ ਅਚੂਤ ਹੈ
0: ਅਲੋਕ ਹੈ ਅਸੋਕ ਹੈ ਅਕਰਮ ਹੈ ਅਪਰਮ ਹੈ
1: ਅਜੀਤ ਹੈ ਅਪੀਤ ਹੈ ਅਬਾ ਹੈ ਅਗਾਹ ਹੈ
0: ਅਮਾਨ ਹੈ ਨਿਧਾਨ ਹੈ ਅਨੇਕ ਹੈ ਫਰੀਕ ਹੈ ਭੁਜੰਗ ਭਰਿਆ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ
1: ਨਮੋ ਦੇਵ ਦੇਵੇ ਅਪੇਖੇ ਅਪੇਵੇ
0: ਨਮੋ ਕਾਲ ਕਾਲੇ ਨਮੋ ਸਰਬ ਪਾਲੇ
1: ਨਮੋ ਸਰਬ ਗੋਣੇ ਨਮੋ ਸਰਬ ਪੋਣੇ
0: ਨਮੋ ਅਸਨੰਗੀ ਅਨਾਥੇ ਨਰਸੰਗੀ ਪ੍ਰਮਾਥੇ
1: ਨਮੋ ਪਾਨ ਪਾਨੇ ਨਮੋ ਮਾਨ ਮਾਨੇ
0: ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ
1: ਨਮੋ ਗੀਤ ਗੀਤੇ ਨਮੋ ਤਾਨ ਤਾਨੇ
0: ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ
1: ਨਮੋ ਪਾਨ ਪਾਨੇ ਨਮੋ ਬਾਦ ਬਾਦੇ
0: ਅਨੰਗੀ ਅਨਾਮੇ ਸਮਸਤੀ ਸਰੂਪੇ
1: ਪ੍ਰਭੰਗੀ ਪ੍ਰਮਾਥੇ ਸਮਸਤੀ ਵਿਪੁੱਤੇ
0: ਕਲੰਕੰਗ ਬਨਾਨੇ ਕਲੰਕੀ ਸਰੂਪੇ
1: ਨਮੋ ਰਾਜ ਰਾਜੇ ਸੰਪ੍ਰਮ ਰੂਪੇ
0: ਨਮੋ ਜੋਗ ਜੋਗੇ ਸੁਰੰਗ ਪਰਮ ਸਿੱਧੇ
1: ਨਮੋ ਰਾਜ ਰਾਜੇ ਸੰਪ੍ਰਮ ਰਿੱਧੇ
0: ਨਮੋ ਸਸਤ੍ਰ ਪਾਣੇ ਨਮੋ ਅਸਤ੍ਰ ਮਾਣੇ
1: ਨਮੋ ਪਰਮ ਗਿਆਤਾ ਨਮੋ ਲੋਕ ਮਾਤਾ
0: ਭੇਖੀਏ ਭਰਮੀਏ ਭੋਗੀਏ ਭੁਗਤੇ
1: ਨਮੋ ਜੋਗ ਜੋਗੇ ਸੰਪ੍ਰਮ ਜੁਖਤੇ
0: ਨਮੋ ਨਿਤ ਨਾਰਾਇਣ ਕਰੂ ਕਰਮੇ
1: ਨਮੋ ਪ੍ਰੇਤ ਪ੍ਰੇਤ ਦੇਵੇ ਸੋਤਰਮੇ
0: ਨਮੋ ਰੋਗ ਹਰਤਾ ਨਮੋ ਰਾਗ ਰੂਪੇ
1: ਨਮੋ ਸਾਹ ਸਾਹ ਨਮੋ ਭੂ ਭੂਪੇ
0: ਨਮੋ ਦਾਨ ਦਾਨੇ ਨਮੋ ਮਾਨ ਮਾਨੇ
1: ਨਮੋ ਰੋਗ ਰੋਗੇ ਨਮਸਤੰਗ ਸਨਾਨ
0: ਨਮੋ ਮੰਤ੍ਰ ਮੰਤਰੰਗ ਨਮੋ ਜੰਤਰ ਜੰਤਰੰਗ
1: ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ
0: ਸਦਾ ਸਚਿਦਾਨੰਦ ਸਰਬੰਗ ਪ੍ਰਣਾਸੀ
1: ਅਨੂਪੇ ਅਰੂਪੇ ਸਮਸਤੰ ਵਿਵਾਸੀ
0: ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਦਾ
1: ਅਦੋ ਅਰਡ ਅਰਡ ਅਗੰ ਓ ਘਰਤਾ
0: ਪਰਮ ਪਰਮ ਪਰਮੇਸ਼ਵਰੰ ਪ੍ਰੋਚ ਪਾਲੰ
1: ਸਦਾ ਸਭ ਦਾ ਸਿੱਧ ਦਾਤਾ ਦਿਆਲੰ
0: ਅਛੇਦੀਏ ਭੇਦੀਏ ਨਾਮੰਗ ਕਾਮੰ
1: ਸਮਸਤੋ ਪਰਾਜੀ ਸਮਸਤ ਸਤਾਮੰ
0: ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ
1: ਪ੍ਰਭੂ ਹੈ ਅਜੂ ਹੈ ਅਦੇਸ ਹੈ ਅਪੇਸ ਹੈ
0: ਜੰਗ ਪ੍ਰਿਆਤ ਛੰਦ ਅਗਾਦੇ ਅਬਾਦੇ ਆਨੰਦੀ ਸਰੂਪੇ
1: ਨਮੋ ਸਰਮਾਨੇ समस्ती नदाने
0: नमस्त्वंग निर्नाथे नमस्त्वंग परमाथे
1: नमस्त्वंग गंजे नमस्त्वंग पंजे
0: नमस्त्वंग काले नमस्त्वंग पाले
1: नमो सर्वदेशे नमो सर्वपेशे
0: नमो राजराजे नमो साज साजे
1: नमो सा साहे नमो माह माहे
0: नमो गीत गीते नमो प्रीत प्रीते
1: नमो रोख रोखे नमो शोक शोके
0: नमो सर्वरोगे नमो सर्वभोगे
1: नमो सर्वजीतं नमो सर्वपीतं
0: नमो सर्वज्ञानं नमो सर्व नमो परमतानं
1: नमो सर्वमंत्रं नमो सर्वजंत्रं
0: नमो सर्वदृश्यं नमो सर्वकृष्णं
1: नमो सर्वरंगे त्रिपंगे अनंगे
0: नमो जीव जीवं नमो बीज बीजे
1: अखेजे अबेजे समस्तं प्रसेजे
0: कृपालं स्वरूपिक कर्मं प्रणासि
1: सदा सर्वदा हृदि सिद्धं नमासि
0: चारपट छांदत प्रसाद अमृत कर्मे अमृत तर्मे
1: अखल जोगे अचल पोगे
0: चल राजे टल साजे
1: अखल तर्मंग अलाख कर्मंग
0: सर्वंग दाता सर्वंग ज्ञाता
1: सर्वंग पाने सर्वंग माने
0: सर्वंग प्राणंग सर्वंग त्राणंग
1: सर्वंग पुख्ता सर्वंग युक्ता
0: सर्वंग देवंग सर्वंग पैवंग
1: सर्वंग काले सर्वंग पाले
0: रुवाल छांदतो प्रसाद आदि रूप नाद मूर्त जोन पर खपार
1: सर्वमान त्रमान देव पे वाद उदार
0: सर्वपालक सर्वकालक सर्वकोपन काल
1: चतुर्थ बराज ही अवधूत रूप प्रसाद
0: नाम ठाम न जात जाकर रूप रंग रेख
1: आद पुरखदार मूर्त जून आद शेख
0: देश और न पेश जाकर रूप रेख नराग
1: चतुर तत्र दशा फसे हो फैले अनुराग
0: नाम काम बहीन पेख ताम हूँ नह जाहे
1: सर्वमान सर्वतर्मान सदैव मानता है
0: एक मूर्त नेक दर्शन कीन रूप नेक
1: खेल खेल खेल खेल अनंत को फिर एक
0: देव फेव न जान नहीं जह वेद और कतेब
1: रूप रंग न जात पात सो जान नहीं के जेब
0: जात मात न जात जाकर जन्म मरण बहीन
1: चक्कर वक्कर फिर इज्जत चकमानी पड़ती न
0: लोक चौदह के बिखे जाग जाप ही जय जाप
1: आद देव नाद मूर्त स्थापे सब जय था
0: परम पुनीत मूर्त पूर्ण पर खपार
1: सर्व से रच स्वम पव गण पंचहार
0: काल ही इन कलास संयुक्त का अकाल पुरख देश
1: तम तम सुपर्म रहत पूतल अखपेश
0: अंगराग न रंग जा कह जात पात न नाम
1: गर्भ गंज दुष्ट पंच मुक्त दायक काम
0: आप रूप मीक अनुस्तत एक पुरख
1: गर्भगंजन सर्वपंजन आदरूप सूत
0: अंगहीन भंगन आत्म एक परख पार
1: सर्व लायक सर्व कायक सर्व को भत पार
0: सर्व गंता सर्व हंता सर्व तेन पेख
1: सर्व शास्त्र न जान ही जे रूप रंग अरेख
0: परम वेद पुराण जा कह नेत पाखत नित
1: कौत सिमरत प्राण शास्त्र न आवे वो चित
0: मद पार छंद तो प्रसाद गुण गान उदार महिमा अपार
1: आसन अपंक उपमान

0: ਨਦਾਰ
1: ਮਨ ਪ੍ਰਣਾਮ ਨਿਰਭੈ ਨਿਰਕਾਮ
0: ਅਤ ਦੁੱਤ ਪ੍ਰਚੰਦ ਮਿਤ ਗਾਟਾ ਖੰਡ
1: ਆਲਸਯ ਕਰਮ ਆਦ੍ਰਸਯ ਧਰਮ
0: ਸਰਬਾ ਪ੍ਰਣਾਟਿਯ ਅਰੰਡ ਬਾਡੇ
1: ਚਾਚਿਨ ਛੰਦ ਤੋ ਪ੍ਰਸਾਦ ਗੋਬਿੰਦੇ ਮੁਕੰਦੇ ਉਤਾਰੇ ਪਾਰੇ
0: ਹਰਿ ਅੰਕਰ ਨਾਮ ਹੈ ਕਾਮੇ
1: ਭਜੰਗ ਪ੍ਰਿਆ ਛੰਦ ਚਤ ਚਕਰ ਕਰਤਾ ਚਤ ਚਕਰ ਹਰਤਾ
0: ਚਤ ਚਕਰ ਦਾਨ ਲੈ ਚਤ ਚਕਰ ਜਾਨ ਲੈ
1: ਚਤ ਚਕਰ ਵਰਤੀ ਚਤ ਚਕਰ ਪੜਤੀ
0: ਚਤ ਚਕਰ ਪਾਲ ਲੈ ਚਤ ਚਕਰ ਕਾਲ ਲੈ
1: ਚਤ ਚਕਰ ਪਾਸੇ ਚਤ ਚਕਰ ਵਾਸੇ
0: ਚਤ ਚਕਰ ਮਾਨਿਆ ਚਤ ਚਕਰ ਦਾਨਿਆ
1: ਚਾਚਰੀ ਛੰਦ ਨਾ ਸਤਰੇ ਨਾ ਮਿੱਤਰੇ ਨਾ ਭਰਮ ਨਾ ਪਿਤਰੇ
0: ਨਾ ਕਰ ਮੰਗ ਨਾ ਕਾਹੇ ਜਨ ਮੰਗਾ ਜਾਏ
1: ਨਾ ਚਿਤਰੇ ਨਾ ਮਿੱਤਰੇ ਪਰੇ ਹੈ ਪਵਿੱਤਰੇ
0: ਪ੍ਰਤੀ ਸੇ ਅਦ੍ਰਿਸੇ ਅਦ੍ਰਿਸੇ ਅਕ੍ਰਿਸੇ
1: ਭਗਵੰਤੀ ਛੰਦ ਤੋ ਪ੍ਰਸਾਦ ਕਥਤੇ ਕਿਆ ਛਿਜ ਦੇਸੇ ਕਿਆ ਭਿਜ ਭੇਸੈ
0: ਕਿਆ ਪੰਚ ਕਰਮ ਹੈ ਕਿਆ ਪੰਚ ਪਰਮ ਹੈ
1: ਕਿਆ ਭਿਜ ਲੋਕ ਹੈ ਕਿਆ ਅਦਿਤ ਸੋਕ ਹੈ
0: ਕੇ ਅਵਧੂਤ ਬਣਨਾ ਕੇ ਵਿਭੂਤ ਕਰਨਾ
1: ਕੇ ਰਾਜਿੰਗ ਪ੍ਰਵਾਹ ਹੈ ਕੇ ਧਰਮਿੰਗ ਤੁਜਾ ਹੈ
0: ਕੇ ਆਸੁਕ ਬਣਨੇ ਕੇ ਸਰਬਾ ਬਣਨਾ
1: ਕੇ ਜਗਤੰ ਕਰਤੀ ਹੈ ਕੇ ਸ਼ਤਰੰਗ ਛਤਰੀ ਹੈ
0: ਕੇ ਪਰਮੰਗ ਸਰੂਪੇ ਕੇ ਅਨਪੋ ਅਨੂਪੇ
1: ਕੇ ਆਦ ਦੇਵ ਹੈ ਕੇ ਆਪ ਪੇਵ ਹੈ
0: ਕੇ ਚਿਤ ਮਹੀਨੇ ਕੇ ਅਧੀਨ
1: ਕੇ ਰੋਜੀ ਰਜਾ ਕੇ ਰਹੀ ਮੈਂ ਰਹਾ ਕੇ
0: ਪਾਕ ਬੈਬ ਹੈ ਕੇ ਗੈਬਲ ਗੈਬ ਹੈ
1: ਕੇ ਅਫਲ ਗੁਨਾਹ ਹੈ ਕੇ ਸਾਹ ਅਨਸਾ ਹੈ
0: ਕੇ ਕਾਂਡ ਕਨੰਦ ਹੈ ਕੇ ਰੋਜੀ ਦਹਿੰਦ ਹੈ
1: ਕੇ ਰਾਜ ਗ੍ਰਹੀ ਮੈਂ ਕੇ ਕਰਮੰਗ ਕਰੀਮ ਹੈ
0: ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ
1: ਕੇ ਸਰਵਤਰ ਮਾਨੀ ਹੈ ਕੇ ਸਰਵਤਰ ਦਾਨੀ ਹੈ
0: ਸਰਬਤਰ ਕੌਣ ਹੈ ਕਿਸ ਸਰਬਤਰ ਪੌਣ ਹੈ
1: ਕਿਸ ਸਰਬਤਰ ਦੇਸ ਹੈ ਕਿਸ ਸਰਬਤਰ ਪੇਸਾ ਹੈ ਕਿਸਰਬਤਰ ਰਾਜੇ ਕਿਸਰਬਤਰ ਸਾਜ ਕਿਸਰਬਤਰ ਦੀਨਾ ਹੈ ਕਿਸਰਬਤਰ ਲੀਨਾ ਹੈ
0: ਕਿਸਰਬਤਰ ਚਾਹੋ ਕਿਸਰਬਤਰ ਪਾਹੋ
1: ਕਿਸਰਬਤਰ ਦੇਸ ਹੈ ਕਿਸਰਬਤਰ ਪੇਸਾ ਹੈ
0: ਕਿਸਰਬਤਰ ਕਾਲ ਹੈ ਕਿਸਰਬਤਰ ਪਾਲ ਹੈ
1: ਕਿਸਰਬਤਰ ਹੰਤਾ ਕਿਸਰਬਤਰ ਗੰਤਾ
0: ਕਿਸਰਬਤਰ ਪੇਖੀ ਕਿਸਰਬਤਰ ਪੇਖੀ
1: ਕਿਸਰਬਤਰ ਕਾਜ ਹੈ ਕਿਸਰਬਤਰ ਰਾਜ ਹੈ
0: ਕਿਸਰਬਤਰ ਸੁਖ ਹੈ ਕਿਸਰਬਤਰ ਭੁੱਖ ਹੈ
1: ਕਿਸਰਬਤਰ ਤ੍ਰਾਣ ਹੈ ਕਿਸਰਬਤਰ ਪ੍ਰਾਣ ਹੈ
0: ਕਿਸਰਬਤਰ ਦੇਸ ਹੈ ਕਿਸਰਬਤਰ ਪੇਸਾ ਹੈ
1: ਕਿਸਰਬਤਰ ਮਾਨੀ ਹੈ ਸਦਾ ਏਵੰ ਪ੍ਰਧਾਨੀ ਹੈ
0: ਕਿਸਰਬਤਰ ਚਾਪੀ ਹੈ ਕਿਸਰਬਤਰ ਥਾਪੀ ਹੈ
1: ਕਿਸਰਬਤਰ ਭਾਣ ਹੈ ਕਿਸਰਬਤਰ ਮਾਨ ਹੈ
0: ਕਿਸਰਬਤਰ ਇੰਦਰ ਹੈ ਕਿਸਰਬਤਰ ਚੰਦਰ ਹੈ
1: ਕਿਸਰਬੰਗ ਕਲੀਮੇ ਕੇ ਪਰਮੰਗ ਸਿੰਘ
0: ਕੇ ਅਕਲ ਅਲਾਮੇ ਕੇ ਸਾਹਿਬ ਫੁਲ ਕਲਾਮੇ
1: ਕੇ ਹਸਨ ਵਜੂ ਹੈ ਤਮਾਮ ਅਲ ਰਜੂ ਹੈ
0: ਅਮੇ ਸਲਸਲਾ ਮੈਂ ਸਲੀਖਤ ਮਦਾਮੇ
1: ਦੁਨੀਮ ਅਲ ਸਕਾਸਾ ਗਰੀਬ ਅਲ ਪਰਸਤਾ ਹੈ
0: ਬਲੰਦ ਅਲ ਮਕਾਨੇ ਜ਼ਮੀਨ ਅਲ ਜਮਾਨੇ
1: ਤਮੀਜ ਅਲ ਤਮਾਮੇ ਰਜੂ ਅਲ ਨਦਾਨੇ
0: ਹਰੀਫ ਅਲ ਅਜੀਮੇ ਰਜਾਇ ਗਈ ਕੀ
1: ਅਨੇਕ ਅਲ ਤਰੰਗ ਹੈ ਅਪੇਦ ਹੈ ਅਪੰਗ ਹੈ
0: ਅਰਜੀ ਜਮ ਨਿਵਾਜ ਹੈ ਗਰੀਬ ਗਨੀਮ ਅਲ ਖਰਾਜ ਹੈ
1: ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ
0: ਵਿਭੁਕਤ ਪ੍ਰਭਾ ਹੈ ਸੁਜੁਕਤ ਸਦਾ ਹੈ
1: ਸਦਾਵੰਗ ਸਰੂਪ ਹੈ ਭੇਦੀ ਅਨੂਪ ਹੈ
0: ਸਮਸਤ ਉਪਰ ਰਾਜ ਹੈ ਸਦਾ ਸਰਵ ਸਾਜ ਹੈ
1: ਸਮਸਤ ਸਲਾਮ ਹੈ ਸਦੈਵ ਲਕਾਮ ਹੈ
0: ਪ੍ਰਭਾਤ ਸਰੂਪ ਹੈ ਅਗਾਦ ਹੈ ਅਨੂਪ ਹੈ
1: ਓ ਅੰਗਾਦ ਰੂਪ ਹੈ ਅਨਾਦ ਸਰੂਪ ਹੈ
0: ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ
1: ਤ੍ਰਿਪੰਗੰ ਤ੍ਰਿਬਾਦੇ ਗੰਜੇ ਅਗਾਦੇ
0: ਸੁਪੰਗ ਸਰਬ ਰਾਗੇ ਸੁ ਸਰਬ ਅਨੜਾਗੇ
1: ਨਿਰਭਉਤ ਸਰੂਪ ਹੈ ਅਚਿਜ ਹੈ ਅਛੂਤ ਹੈ
0: ਨਰਕੰ ਪ੍ਰਨਾਸ ਹੈ ਵਰਤੇ ਪ੍ਰਵਾਸ ਹੈ
1: ਨਿਰੁਕਤ ਪ੍ਰਭਾ ਹੈ ਸਦੈਵ ਸਦਾ ਹੈ
0: ਵਿਭੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ
1: ਨਿਰੁਕਤ ਸਦਾ ਹੈ ਵਿਭੁਕਤ ਪ੍ਰਭਾ ਹੈ
0: ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ
1: ਚਾਚਰੀ ਛੰਦ ਅਭੰਗ ਹੈ ਨੰਗ ਹੈ ਅਪੇਖ ਹੈ ਅਲੇਖ ਹੈ
0: ਪਰਮ ਹੈ ਅਕਰਮ ਹੈ ਅਨਾਦ ਹੈ ਜਗਾਦ ਹੈ
1: ਅਜੇ ਹੈ ਅਪੈ ਹੈ ਅਪੂਤ ਹੈ ਅਤੂਤ ਹੈ
0: ਨਾਸ ਹੈ ਅਦਾਸ ਹੈ ਅਤੰਦ ਹੈ ਅਬੰਦ ਹੈ
1: ਭਗਤ ਹੈ ਬਿਰਕਰਤ ਹੈ ਅਨਾਸ ਹੈ ਪ੍ਰਕਾਸ਼ ਹੈ
0: ਚਿੰਤ ਹੈ ਸੁਨਿੰਦ ਹੈ ਅਲੇਖ ਹੈ ਅਦੇਖ ਹੈ
1: ਅਲੇਖ ਹੈ ਅਪੇਖ ਹੈ ਅਟਾਹ ਹੈ ਅਗਾਹ ਹੈ
0: ਨੀਲ ਹੈ ਅਨਾਦ ਹੈ
1: ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰ ਪ੍ਰਛੰਤ ਪ੍ਰਸਾਦ ਸਰਵੰਗਹੰਤਾ ਸਰਵੰਗੰਤਾ ਸਰਵੰਗਹਰਤਾ ਸਰਵੰਗਕਰਤਾ ਸਰਵੰਗਕਰਮੰ ਸਰਵੰਗਧਰਮੰ ਸਾਵਲ ਛੰਦ ਤੋ ਪ੍ਰਸਾਦ ਨਮੋ ਨਾਰਕ ਨਾਸੇ ਸਦਾ ਅਵੰ ਪ੍ਰਕਾਸੇ
0: ਅਨੰਗੰ ਸਰੂਪੇ ਅਪੰਗੰ ਵਿਪੁੱਤੇ
1: ਪ੍ਰਮਾਥੰ ਪ੍ਰਮਾਥੇ ਸਦਾ ਸਰਬ ਸਾਥੇ
0: ਅਗਾਧ ਸਰੂਪੇ ਨਿਰਬਾਧ ਵਿਪੁੱਤੇ
1: ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ
0: ਨਿਰਭੰਗੀ ਸਰੂਪੇ ਸੁਭੰਗੀ ਰੂਪੇ
1: ਨਾ ਪੋਤਰਾ ਨਾ ਪਤਰਾ ਨਾ ਪਤਰਾ ਨਾ ਸਤਰਾ ਨਾ
0: ਭਗਵੰਤੀ
1: ਛੰਦ ਤੋ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਕੇ ਸਾਹਿਬ ਦਿਮਾਗ ਹੈ ਕੇ ਹਸਨ ਉਲ ਦਰਾਗ ਹੈ
0: ਕਾਮਲ ਕਰੀਮ ਹੈ ਕੇ ਰਾਜਕ ਰਹੀਮ ਹੈ
1: ਕੇ ਰੋਜੀ ਰਹਿੰਦ ਹੈ ਕੇ ਰਾਜਕ ਰਹਿੰਦ ਹੈ
0: ਗਰੀਬ ਅਲ ਕਮਾਲ ਹੈ ਕੇ ਹੁਸਨ ਉਲ ਜਮਾਲ ਹੈ
1: ਗਰੀਬ ਅਲ ਖਿਰਾਜ ਹੈ ਗਰੀਬ ਅਲ ਨਵਾਜ ਹੈ
0: ਹਰੀਫ ਅਲ ਸੁਕਨ ਹੈ ਅਲਾਸ ਅਲ ਫਕਨ ਹੈ
1: ਕਲੰਕਿੰਗ ਪ੍ਰਣਾਸ ਹੈ ਸਮਸਤ ਅਲ ਨਿਵਾਸ ਹੈ
0: ਗੰਜਲ ਗਨੀਮ ਹੈ ਰਜਾਇ ਰਹੀਮ ਹੈ
1: ਸਮਸਤ ਅਲ ਜੁਬਾ ਹੈ ਕੇ ਸਾਹਿਬ ਕੇ ਰਾਹ ਹੈ
0: ਕੇ ਨਾਰਕੰਗ ਪ੍ਰਣਾਸ ਹੈ ਬਹਿਸਤ ਅਲ ਨਿਵਾਸ ਹੈ
1: ਕੇ ਸਰਬ ਅਲ ਗਵਨ ਹੈ ਹਮੇਸ਼ ਅਲ ਰਵਨ ਹੈ
0: ਮਾਮ ਅਲ ਤਮੀਜ ਹੈ ਸਮਸਤ ਅਲ ਅਜੀਜ ਹੈ
1: ਪਰਮ ਪਰਮ ਈਸ ਹੈ ਸਮਸਤ ਅਲ ਅਦੀਸ ਹੈ
0: ਅਦੇਸ ਅਲ ਅਲੇਖ ਹੈ ਹਮੇਸ਼ ਅਲ ਅਪੇਖ ਹੈ
1: ਜਮੀਨ ਅਲ ਜਮਾਨ ਹੈ ਅਮੀ ਕਲਮਾ ਹੈ
0: ਗਰੀਮ ਅਲ ਕਮਾਲ ਹੈ ਕੇ ਜੁਰਤ ਜਮਾਲ ਹੈ
1: ਕੇ ਅੰਚਲੰਗ ਪ੍ਰਕਾਸ਼ ਹੈ ਕੇ ਅਮਿਤ ਅਲ ਸੁਭਾਸ ਹੈ
0: ਕੇ ਅਜਬ ਸਰੂਪ ਹੈ ਕੇ ਅਮਿਤ ਅਲ ਵਿਭੂਤ ਹੈ
1: ਅਮਿਤ ਅਲ ਪਸਾ ਹੈ ਕੇ ਆਤਮ ਪ੍ਰਭਾ ਹੈ
0: ਕੇ ਅਚਲੰਗ ਅਨੰਗ ਹੈ ਅਮਿਤ ਅਲ ਅਪੰਗ ਹੈ
1: ਮਦ ਭਾਰ ਛੰਦ ਤੋ ਪ੍ਰਸਾਦ ਮਨ ਮਨ ਉਦਾ ਮਨ ਮਨ ਪ੍ਰਣਾਮ गुणगन मुदाम
0: अनगन
1: प्रणाम मन मन सलाम
0: अनुभवनास
1: मन मन प्रकाश
0: अनछेजंग
1: आसन अपंग
0: जल
1: थल अमंड दिस वे सपंड
0: जल थल मंद दिस वे स्वयंत
1: अनुभवनास त्रित तर त्रास
0: अजन बाहु एक सदा हो
1: ओंकाराज कथनी अनाद
0: खल खल खल खंद ख्याल
1: कर कर प्रणाम चित चरण नाम
0: अनछिज गात अजिजना बात
1: अचंज गात अनरंज बात
0: अंतत पार अंतोठ पार
1: आडीठ कर्म अत टीठ कर्म
0: अनवर अनंत माता महंत
1: हर बोल मना छंद तो प्रसाद कर नाले है अर काले
0: है मलखंडन है मलमंदर है
1: जगतेश्वर है परमेश्वर
0: है कारण है सर्वान है
1: जित के तरण है जग जग क्या करना है
0: मन माने है जग जाने
1: है सर्वंग पर है सर्वंग कर है
0: सर पासे है सर नासे है
1: करना कर है विश्वंबर
0: है देशोर है जगदेशोर है
1: ब्रह्मंडस है खलखंडस है
0: परते पर है करना कर है
1: अजपा जप है थप्पा थप है
0: कृता कृत्य अमृता अमृत है
1: अमृता अमृत है करना कृत है
0: कृता कृत्य तरणी तृत है
1: देशोर है परमेश्वर है
0: कृता कृत्य अमृता अमृत है
1: अजबा कृत्य अमृता अमृत है
0: निर्णायक है कलखायक है
1: विश्वंबर है करणालय
0: है नायक है सब कायक है
1: पव पंजन है अरगंजन है
0: तापन है जप चापन है
1: अलंकृत सर्वाकृत है
0: सर्ता हर है हरता हर है
1: परमात्म है सर्व आत्म है
0: आत्म जस है जस के जस है
1: भुजंग प्रयात चांद नमो सूर्य सूर्य नमो चंद्र चंद्रे
0: नमो राज राजे नमो इंद्र इंद्रे
1: नमो अंधकारे नमो तेज तेजे
0: नमो बिंद्रे नमो बीज बीजे
1: नमो रार संग ताम संग सात रूपे
0: नमो परम तत्ंग तत्ंग स्वरूप
1: नमो जोग जोगे नमो ज्ञान ज्ञाने
0: नमो नाथ
1: नमो युद्ध युद्धे नमो ज्ञान ज्ञाने
0: नमो बोझ बोझे नमो पान पाने
1: नमो कला करता नमो शांत रूपे
0: नमो इंद्रे अनादक बेपुते
1: अलंकार रूपे अलंकार लंके
0: नमो आशा से नमो बांग पंके
1: अपंगीस रूपे अनंगी अनामे
0: अपंगी जगामे अनंगी अकामे
1: एक अछरी छंद अजाल है पैब अगंज पंज लख पख अनाम काम गाह अठह नरागे नरंगे नरूप नरेखे भुजंग प्रिया छंद नमस्ल प्रणाम समस्ल प्रणाम से कर्मंग विभूते समस्त स्वरूपे सदा सस्तनंद सतरंग प्रणासी अजाय विभूते गजाय गुनी में चतर चक्रवर्ती चतर चक्र भुगते संभव सुवं सर्वदा।

0: ਤੌਰ ਪ੍ਰਸਾਦ ਸੋਈ ਹੈ ਬਾਦਸ਼ਾਹ ਦਸ ਵੀ ਸਰਾਵਕ ਸੁਧ ਸੁਭਾਅ ਸੇ ਦਾਟ ਕੇ ਦੇਖ ਰਿਹਾ ਕਰ ਜੋਗ ਜਤਿ ਗਏ
1: ਸੂਰ ਸਰਾਲਦਨ ਸੋ ਦਸ
0: ਸਾਰੇ ਹੀ ਦੇਸ ਕੋ ਦੇਖ ਰਿਹਾ ਮਤ ਕਹੋ ਨਾ ਦੇਖਤ ਪਾਨ ਪਤੀ ਕੇ
1: ਸ੍ਰੀ ਭਗਵਾਨ ਕੀ ਪਾਏ ਕੇ ਪਾਉ ਤੇ ਕਰਤੀ ਬਨ ਏ ਕਰਤੀ ਕੇ
0: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ
1: ਕੋਟ ਤਰੰਗ ਕਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਵਾਰੇ
0: ਪਾਰੀ ਪਜਾਨ ਕੇ ਪੂ ਪਲੀ ਬਿਨ ਮੇ ਆਵਤ ਸੀਸ ਨਾ ਜਾਤ ਵਿਚਾਰੇ
1: ਇਤੇ ਪਰ ਕੋ ਕਹਾਂ ਪੈ ਪੂ ਪਤੰਗ
2: ਕੋ ਨਾ ਕੇ ਹੀ ਪਾਏ ਪਦਾਰੇ
0: ਜੀਤ ਫੇਰੇ ਸਭ ਦੇਸ ਸਾਨ ਕੋ ਬਾਜਲ ਤੋਰ ਮੇ ਦੰਗ ਨਗਾਰੇ
1: ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਦ ਸਕੀ ਹੈ ਰਾਜ
0: ਪੂਤ ਪਵਿਖ ਪਵਾਨ ਕੇ ਪੂਬਤ ਕੌਣ ਕਨੇ ਨਹੀਂ ਜਾਤ ਵਿਚਾਰੇ
2: ਸ਼੍ਰੀ ਪਾਤ ਸ਼੍ਰੀ ਭਗਵਾਨ ਕੇ ਸਾਹਿਬ ਇੰਤਿਆਗ ਜਹਾਂ
0: ਤੀਰਥ ਨਾਮ ਦੇ ਆਦਮ ਦਾਸ ਸੱਜਣ ਨੇਮ ਨੇਮ ਸਿੱਖੇ
2: ਵੇਦ ਪੁਰਾਣ ਕਤੇਬ ਕਰਾਂ ਜ਼ਮੀਨ ਜਮਾਨ ਜ਼ਬਾਨ ਕੇ ਪੇਖੇ
0: ਕੌਣ ਹਾਰ ਜਤੀ ਜਤਾਰ ਸਦੈ ਸੋ ਵਿਚਾਰ ਹਜ਼ਾਰਕ ਦੇਖੇ
2: ਸ਼੍ਰੀ ਭਗਵਾਨ ਪਜੇ ਬਿਨ ਟੂਪਰ ਏਕ ਰਤੀ ਬਿਨ ਏਕ ਨਾ ਲਿਖੇ
0: ਸੁਧ ਸੁਭਾ ਦੁਰੰਤ ਦੁਬਾਸ ਸਾਜ ਸੁਨਾ ਦਰਜਾਨ ਲੈਂਗੇ
2: ਪਰਿਗਵਾਨ ਪਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ
0: ਤੋਰ ਅਰੀਰ ਮਲੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ
2: ਬਨ ਤਿਆਗ ਜਹਾਂ ਏਕ ਜੀਵਨ ਏਕ ਨਾ ਲਿਖਿਆ
0: ਵੀਰ ਪਾਰ ਵੱਡੇ ਬਰਿਆ ਵਿਚਾਰ ਸਾਰ ਕੀ ਤਾਰ ਬਚਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਭਾਤਨ ਹੀ ਚਕਚਾਰ ਲਵਈਆ
2: ਸਾਹਿਬ ਸ਼੍ਰੀ ਸਭ ਕੋਸ਼ ਨਾਇਕ ਜਾਚ ਕਰੇ

ਸ੍ਰੀ ਸਾਰੇ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਸ਼ ਪੈਂਤੀ ਚੌਪੇ ਸਮਰੀ ਕਰੋ ਹਾਤ ਰੱਛਾ ਪੂਰਨ।

ਸੁਖ ਤੇ ਲਹਿ ਬਚਾਈ।

0: ਸ਼ਰੀਫ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰਤਾ ਪਾਇਆ ਸਹਿ ਸਤੀ ਮਨ ਵਜਿਆ ਵਧਾਇਆ
0: ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਵ ਰਿਆਈਆ
2: ਸਤਿਗੁਰਤਾ ਗਾਵ ਹਰੀ ਕੇਰਾ ਮਨ ਚਲੀ ਵਸਾਇਆ
0: ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
2: ਏ ਮਨ ਮੇਰਿਆ ਤੂੰ ਸਦਾ ਰਹਿਣ ਵਾਲੇ
0: ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ
2: ਅੰਗੀਕਾਰੋ ਕਰੇ ਤੇਰਾ ਕਾਲ ਸਭ ਸਵਾਰਣਾ
0: ਸਨਾ ਗਲਾ ਸਮਰੱਥ ਸਵਾਮੀ

0: ਸੁਚੇ ਸਾਚਿਆ ਨਹੀਂ ਕਰਤੇ ਰਹਿ
1: ਸਚਾ ਨਾਮ ਨਿਰਾਧਾਰ
0: ਸਾਚ ਨਾਮ ਅਦਾਸ ਹੋਇਆ ਜੇ ਭੁੱਖਾ ਸਭ ਗਵਾਈਆ
1: ਕਰਸਾਨ ਸੁਖ ਮਨਾਏ ਵਸਿਆ ਜੇ ਨੀਚਾ ਸਭ ਜਾਈਆ
0: ਸਦਾ ਕੁਰਬਾਨ ਜੀ ਤਾਕ ਵਿਟੋ ਜਿਸ ਦੀਆਂ ਇਹ ਵਿਡਿਆਈਆਂ
1: ਕਹਿ ਨਾਨਕ ਸੁਣੋ ਸੰਤੋ ਸਭ ਤੁਰੋ ਪਿਆਰੋ
0: ਸਚਾ ਨਾਮ ਨਿਰਾਧਾਰ ਵਜੇ
2: ਕਰਮ
0: ਪਾਇਆ ਤੋ ਜਿਨ ਕੋ ਨਾਮ ਹਾਥੀ।

0: ਪੁੱਤਰ ਤੇ ਸਹਿ ਬੇਟਾ ਜਿਨਮਾ ਮਿੱਠਾ ਲਾਇਆ
1: ਕਹੇ ਨਾਨਕ ਮਨ ਚਤੁਰਾਈ ਕਿਨੇ ਨਾ ਪਾਇਆ
0: ਇਹ ਮਨ ਪਿਆਰੀਆ ਤੂੰ ਸਦਾ ਸੱਚ ਸੰਭਾਲ
1: ਲੈ ਕਟੰਬ ਤੂੰ ਦੇਖ
0: ਸਾਥ ਤੇਰਾ ਜਲੇ ਨਾਹੀ ਤਿਸ ਨਾਲ ਕਿਉਂ ਛੱਡ ਲਈ ਹੈ
1: ਐਸਾ ਕੰਮ ਮੁਲੈ ਨਾ ਕੀਜੈ ਅੰਤ ਪਛੋਤਾਈ ਹੈ
0: ਸਤਿਗੁਰ ਕਾ ਉਪਦੇਸ਼ ਸੁਣ ਤੋ ਹੋਵੇ ਤੇਰਾ ਨਾਲ
1: ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲ ਲੈ
0: ਅਗੰਮ ਗੋਚਰਾ ਤੇਰਾ ਅੰਤ ਨਾ ਪਾਇਆ
1: ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੈ
0: ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਲਿਖਾਏ
1: ਆਖੇ ਤਾਂ ਵੇਖੇ ਸਭ ਤੂੰ ਹੈ ਜਿਸ ਜਗਤ ਪਾਇਆ
0: ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ
1: ਸੁਣ ਅਰਮੰਜਨ ਅੰਮ੍ਰਿਤ ਕੋ ਕੇ ਸੋ ਅੰਮ੍ਰਿਤ ਕੋ ਤੇ ਪਾਇਆ
0: ਪਾਇਆ ਅਮਰ ਕੋ ਕਿਰਪਾ ਕੀਨੇ ਸੱਚਾ ਮਨ ਵਸਾਇਆ
1: ਜੀ ਚੰਦ ਸਤਿ ਇੱਕ ਨਾ ਵੇਖ ਪਰਸਨ ਆਇਆ
0: ਲਾਭ ਲੋਭ ਅੰਕਾਰ ਚੁੱਕਾ ਸਤਿਗੁਰੂ ਪਲਾ ਪਾਇਆ
1: ਕਹੇ ਨਾਨਕ ਜਿਸਨੂੰ ਆਪ ਟੁੱਟਾ ਤੇ ਅੰਮ੍ਰਿਤ ਕੋ ਤੇ ਪਾਇਆ
0: ਭਗਤਾ ਕੀ ਚਾਲ ਨਿਰਾਲੀ
2: ਚਾਲ ਨਿਰਾਲੀ
1: ਭਗਤਾ ਕੀ ਵੇਖ ਮਾਰ ਚਰਨਾ
0: ਲਾਭ ਲੋਭ ਅੰਕਾਰ ਤਜ ਤਿਸਨਾ ਬਹੁਤ ਨਾਹੀ ਬੋਲਣਾ
1: ਖੜਿਓ ਤੇ ਕੀ ਵਾਲੇ ਕੀ ਏਤਵਾਰ ਜਾਣਾ
0: ਗੁਰਪੁਰ ਸਾਡੀ ਦੁਨੀਆ ਤੇ ਜੇ ਹਰ ਵਾਸਨਾ ਸੁਣਾਣੀ
1: ਕਹੇ ਨਾਨਕ ਚਾਲ ਭਗਤਾ ਜੁਗ ਜੁਗ ਨਿਰਾਲੀ
0: ਜੋ ਤੂੰ ਚਲਾਏ ਤੇ ਚੱਲੇ ਸੋਮੀ ਉੱਠ ਕੇ ਅੱਜ ਆਉਣਾ ਗੁੰਟੇ ਰਹਿ
1: ਸਦਾ ਸੁਹੇਲਾ ਸਤ

0: ਸਤਿਗੁਰੂ ਸੁਣਾਇਆ,
1: ਭਗਤ ਹੋਏ ਸ੍ਰੀ ਜਨਾ ਜਿਨੀ ਹੱਤਿਆਇਆ,
0: ਹੱਤਿਆਇਆ
1: ਭਗਤ ਹੋਏ ਗੁਰਮੁਖ ਜਿਨੀ ਧਿਆਇਆ, ਭਗਤ ਮਾਤਾ ਪਿਤਾ ਕਟਾਇਆ ਬਸਾਇਆ, ਸਿਉ ਪਵਿੱਤ ਸੰਗਤ ਸਭਾਈਆ।

0: ਜਾਏ ਸਹਿਸਾ ਕਿਤੇ ਸੰਜਮ ਰੇ ਕਰਮ ਕਮਾਏ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋ ਸ਼ਬਦ ਲਾਗੋ ਹਸਿਓ ਰੋ ਚਿਤ ਲਾਏ
1: ਬਾਰੋ ਨਿਰਮਲ ਜੀਓ ਮੈਨੇ ਜਿਨੀ ਜਨ ਜੁਏ ਹਾਰਿਆ
0: ਇਤਨਾ ਵੱਡਾ ਰੋਗ ਲਗਾ ਮਨ ਮਨੋ ਵਿਸਾਰਿਆ।

0: ਸੋਏ ਪਹੁੰਚੇ ਨਾਈ ਮਨਸਾ ਸੱਚ ਸਮਾਣੀ
1: ਆਪ
0: ਛੱਡ ਸਰਾ ਪਟਨਾ ਗੁਰਬਣਾ।

0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
1: ਗੁਰਮੁਖ ਕਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਗਲਾਏ
0: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਜਾਏ
1: ਸੁਮਿਰਤ ਸ਼ਾਸਤਰ ਪਾਠ ਵਿਚਾਰ ਦੇ ਤੱਤੇ ਸਾਰ ਨਾ ਜਾਣੀ
0: ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ
2: ਹਾਰ
0: ਪਹੁੰਚਾਵੇ
1: ਆਪਣੀ ਲੇਵਾ ਪੇ ਲਾਏ।

0: ਆਦਰ ਪਾਣਾ ਤਾਂ ਜੰਮਿਆ ਪਰਵਾਰ ਪਾ ਪਾਇਆ
1: ਚੜਕੀ
0: ਲੱਗੀ
1: ਮਾਇਆ
0: ਇਹ ਮਾਇਆ ਜਿੱਥਾ ਰੁਸੇ ਉਹ ਉਪਜੇ ਲਾਓ ਦੂਜਾ ਲਾਇਆ
1: ਕਹੇ ਨਾਨਕ ਪ੍ਰਸਾਦੀ ਜਿਨਰੇ ਬਲਾ ਕੀ ਤਿਰਨੀ ਵਿੱਚ ਮਾਇਆ ਪਾਇਆ
0: ਹਰਾਮ ਮੁਲਕ ਹੈ ਮੁੱਲ ਨਾ ਪਾਇਆ ਜਾਏ
1: ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਮਿਲਾਏ
0: ਐਸਾ ਸਤਿਗੁਰ ਜੀ ਮਿਲਾ ਤਿਸ ਨੂੰ ਸਤ ਸੌਂਪੀਆਂ ਵਿੱਚੋਂ ਆਪ ਜਾਏ
1: ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ
0: ਹਰ ਆਪ ਮੁਲਕ ਹੈ ਭਾਗ ਨੇ ਆਗੇ ਨਾਨਕਾ ਜਿਨ ਹਰ ਪੱਲੇ ਪਾਏ
1: ਹਰ ਰਾਸ ਮੇਰੀ ਮਨ ਵਿਚਾਰਾ
2: ਹਰ ਰਾਸ
0: ਮੇਰੀ ਮਨ ਹਰ ਰਾਸ ਮੇਰੀ

0: ਮਨਚਾਓ ਪਿਆ ਪ੍ਰਭ ਆਗਮ ਸੁਣਿਆ ਮੰਗਲ ਗਾਓ ਸੁਖੀ ਕਰੇ ਬੰਦਰ ਬਣਿਆ
1: ਗਾਓ ਮੰਗਲ ਦਿੱਤ ਸਖੀਏ ਸੋਗ ਦੁਖ ਨਾ ਵਿਆਪੇ
0: ਗੁਰਚਰਨ ਲਾ ਕੇ ਦਿਨ ਸਭ ਹੋ ਗਿਆ ਆਪਣਾ ਪਰ ਜਾਪੇ
1: ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
0: ਕੇ ਨਾਲ ਪ੍ਰਭਾਵ ਮਿਲਿਆ ਕਰਨ ਕਾਰਨ ਜੋ ਕੋ
2: ਇਹ ਸ੍ਰੀਆ ਮੇਰਾ
0: ਜਗ ਮੈਂ ਆਇਆ ਕਮਾਇਆ ਕੇ ਕਰਮ ਕਮਾਇਆ ਤੁਧ ਸ੍ਰੀ ਤਾਲ ਜਾ ਤੁ ਜਗ ਮੈਂ ਆਇਆ
2: ਗੁਰ
0: ਪ੍ਰਸਾਦੀ ਹਰਮਨ ਵਸਿਆ ਪੂਰ ਲਿਖਿਆ ਪਾਇਆ ਨੇਤਰੋ ਮੇਰੇ ਹੋਰ ਤੁਮੇ ਜੋਤ ਰਹੀ ਆ ਹਰ ਬੇ ਨਵਰ ਨਾ ਦੇਖੋ ਕੋਈ
2: ਹਰ ਬੇ ਨਵਰ ਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ
0: ਇਹ ਵਿੱਚ ਸਾਉ ਤੁਮ ਦੇਖ ਲਈ ਉਹ ਹਰ ਦਾ ਰੂਪ ਹੈ ਅਰ ਰੂਪ ਨਜ਼ਰੀ ਆਇਆ
2: ਗੁਰ ਪ੍ਰਸਾਦੀ ਬੁਝਿਆ ਜਾਵੇ ਕਾ ਹਰ ਏਕ ਹੈ ਹਰ ਬੇ ਨਵਰ ਨਾ ਜਾ ਕੋਈ
0: ਗੁਰਦੁਆਰੇ ਲਾਏ ਪਾਵ ਨੇ ਇੱਕ ਨਾ ਦਸਾਂ ਖਾਸ ਦਿਖਾਇਆ ਕਹਿ ਨਾਲ ਖਰ ਪਿਆ ਜਿਉ ਗਫਾਨ ਦਾ ਰੱਖ ਕੇ ਵਜਾ ਪਣ ਵਜਾਇਆ
2: ਇਹ ਸੱਚਾ ਸੋਲਾ ਸੱਚੇ ਕਰ ਗਾਓ
0: ਖਾਵੋ ਤਾਂ ਸੋਹਿਲਾ ਕਰ ਸਾਖੀ ਇੱਥੇ ਸਦਾ ਸੱਚ ਤੇ ਆਵੇ
2: ਸੱਚੋ ਤੇ ਆਵੇ ਜਾ ਤੁਤ ਪਾਵੇ ਗੁਰਮੁਖ ਚਿਨਾ ਬਚਾਵੇ
0: ਇਹ ਸੱਚ ਸੁਣਨਾ ਕੱਖ ਸਮੈ ਜਿਸ ਬਖਸ਼ੋ ਜੰਤ

ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਜ ਦਾ ਧਿਆਨ ਧਰ ਕੇ ਬੋਲੋ ਜੀ। ਪੰਜ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹਟਿਆਂ, ਜਪਿਆਂ, ਤਪਿਆਂ, ਜਿਨ੍ਹਾਂ ਤੇਰਾ ਨਾਮ ਜਪਿਆ, ਵੰਡ ਕੇ ਛਕਿਆ, ਦੇਖ ਚਲਾਈ, ਦੇਖ ਵਾਈ, ਦੇਖ ਕੇ ਅੰਡਿਤ ਕੀਤਾ, ਜਿਨ੍ਹਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲਹਾਈਆਂ, ਚਰਖੜੀਆਂ ਦੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜੀ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਛਾ ਰਿਆਇਤ, ਦੇਖ ਦੇਖ ਫਤਿਹ, ਬਿਰਧ ਕੀ ਪੈਚ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਇਹ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ, ਜੁਗ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਸਤਿਗੁਰੂ ਜੀ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰੱਖ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਜਿਨ੍ਹਾਂ ਤੋਂ ਭਗਤ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਜ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਵਿਆਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ, ਆਪ ਜੀ ਦੇ ਹਜ਼ੂਰ ਆਪ ਜੀ ਦੇ ਬੱਚਿਆਂ ਨੇ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਹਨ, ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਨੇ, ਆਪ ਅਣਜਾਣ ਬੱਚੇ ਸਮਝ ਕੇ ਮਾਫ਼ ਕਰ ਦੇਣਾ ਜੀ, ਅੱਗੇ ਤੋਂ ਸਮਰਥ ਬਖਸ਼ਣੀ ਜੀ, ਪਿਛੇ ਉਗਨ ਬਖਸ਼ ਲਈ ਪ੍ਰਭ ਆਗਿਆ ਮਾਰਗ ਪਾਵੇ। ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਖੜਾ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਹੈ, ਕਰੀ ਪੱਕ ਸਾਹ ਸੋਚ ਪਵਿੱਤਰਾ, ਹੁਣ ਲਾਵੋ ਭੋਗ ਫਹਿਰਾਏ, ਆਪ ਜੀ ਦਾ ਭੋਗ ਲੱਗਿਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਜੋ ਛਕੇ ਸੋ ਆਪ ਜੀ ਦਾ ਪਵਿੱਤਰ ਨਾਮ ਜਪੇ, ਹੁਣ ਆਪਣਾ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ, ਸਰਬ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮੇਰੇ ਆਪ ਜੀ ਦਾ ਨਾਮ ਚਿਤ ਆਵੇ, ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹਿ ਕੀ ਲਾਜਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vaheguru, Vaheguru, Vaheguru.

Vahe Indra, Vahe Indra, Vahe.

Vaheguru, Vaheguru, Vaheguru.

Bye.

Bye.

0: Vaheguru.
1: Vaheguru.
0: Vaheguru.
1: Vaheguru.

Bye. Bye.

0: Vaheguru.
1: Vaheguru.
0: Vaheguru.
1: Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਹੰਕਾਰ ਸਤਿਗੁਰ ਪਾਤਸ਼ਾਹ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰ ਉਹ ਦੁਆਰ ਵਾਹਿ ਗਹਿ ਕੀ ਲਾਜਿਆ ਗੋਬਿੰਦ ਦਾਸ ਤੁਹਾਰ। ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾ ਮੈਨੂੰ ਯੋਗ ਕਿਤੋ ਮੈਂ ਨਿਰਗੁਣ ਆਰੇ ਕੋ ਗੁਣ ਆਪੇ ਤਰਸ ਪਿਓ ਤਰਸ ਪਿਆ ਮੈਂ ਰਹਿਮਤ ਹੋ ਸਤਿਗੁਰ ਸੱਜਣ ਮਿਲੇ ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਥੀਵੇ ਹਰਿ ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਥੀਵੇ ਹਰਿ ਆਸਾ ਮਹੱਲਾ ਪੰਜਵਾਂ ਸੰਤਾਂ ਕੀ ਹੋਏ ਦਾਸਰੀ ਇਹ ਅਚਾਰਾ ਸਿੱਖਰੀ ਸੰਤਾਂ ਕੀ ਹੋਏ ਦਾਸਰੀ ਇਹ ਅਚਾਰਾ ਸਿੱਖਰੀ ਸਗਲ ਗੁਣਾ ਗੁਣ ਉਤਮੋ ਸਗਲ ਗੁਣਾ ਗੁਣ ਉਤਮੋ ਭਟਾ ਦੂਰ ਨਾ ਪਿਖਰੀ ਇਹ ਮਨ ਸੁੰਦਰ ਆਪਣਾ ਹਰ ਨਾਮ ਜਿੱਠੇ ਰੰਗ ਰੀ ਇਹ ਮਨ ਸੁੰਦਰ ਆਪਣਾ ਹਰ ਨਾਮ ਜਿੱਠੇ ਰੰਗ ਰੀ ਤਿਆਗ ਸਿਆਣ ਚਾਤਰੀ ਤਿਆਗ ਸਿਆਣ ਚਾਤਰੀ ਤੂੰ ਜਾਣੋ ਗੋਪਾਲੇ ਸੰਗਰੀ ਤੂੰ ਜਾਣੋ ਗੋਪਾਲੇ ਸੰਗਰੀ ਰਹੋ ਭਰਤਾ ਕਹਿ ਸੋ ਮਾਨੀ ਇਹ ਸ਼ਿੰਗਾਰ ਬਣਾਏ ਰੀ ਭਰਤਾ ਕਹਿ ਸੋ ਮਾਨੀਆ ਇਹ ਸ਼ਿੰਗਾਰ ਬਣਾਏ ਰੀ ਦੂਜਾ ਭਾਵ ਵਿਸਾਰੀ ਇਹ ਤੰਬੋਲਾ ਖਾਏ ਰੀ ਦੂਜਾ ਭਾਵ ਵਿਸਾਰੀ ਇਹ ਤੰਬੋਲਾ ਖਾਏ ਰੀ ਗੁਰ ਕਾ ਸ਼ਬਦ ਕਰ ਦੀਪ ਕੋ ਇਹ ਸਤਕੀ ਸੇਜ ਵਿਛਾਈ ਰੀ ਗੁਰ ਕਾ ਸ਼ਬਦ ਕਰ ਦੀਪ ਕੋ ਇਹ ਸਤਕੀ ਸੇਜ ਵਿਛਾਈ ਰੀ ਆਠ ਪੈਰ ਕਾ ਜੋੜ ਰਹੋ ਤੋ ਭੇਟੇ ਹਰ ਰਾਏ ਰੀ ਆਠ ਪੈਰ ਕਰ ਜੋੜ ਰਹੋ ਤੋ ਭੇਟੇ ਹਰ ਰਾਏ ਰੀ ਤਿਸੀ ਤਿਸੀ ਚੱਜ ਸ਼ਿੰਗਾਰ ਸਭ ਸਾਈ ਰੂਪ ਅਪਾਰ ਰੀ ਤਿਸੀ ਚੱਜ ਸ਼ਿੰਗਾਰ ਸਭ ਸਾਈ ਰੂਪ ਅਪਾਰ ਰੀ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰ ਸੋ ਸਹਾਈ ਸੋਈ ਸੁਹਾਗਣ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰ ਰੀ ਜੋ ਪਾਣੀ ਕਰ ਧੰਨ ਧੰਨ ਰਾਮਦਾਸ ਜਿਨ ਸਰਿਆਤ ਨੇ ਸਵਾਰੀ ਪੂਰੀ ਹੋਈ ਕਰਾਮਾਤ ਆਪ ਸਿਜਣ ਹਾਰੇ ਧਾਰ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰੇ ਅਟਲ ਅਥਾ ਅਟੋਲ ਤੇਰਾ ਅੰਤ ਨਾ ਪਾਰਿਆ ਵਾਰਿਆ ਜਿਹਨੇ ਤੂੰ ਸੇਵਿਆ ਭਾਉ ਕਰ ਸਿੱਧ ਪਾਰ ਉਤਾਰੇ ਲਭ ਲੋਭ ਕਾਮ ਕ੍ਰੋਧ ਮਾਰ ਕੱਢੇ ਤੋ ਸਭ ਪਰਵਾਰ ਧੰਸ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿੱਠਾ ਤਾਂ ਮਨ ਸੁਧਾਰਿਆ ਚਾਰੇ ਜਗ ਚੌਂਜਗੀ ਪੰਚਾਇਣ ਆਪੇ ਹੋਆ ਆਪਣੇ ਆਪ ਸਾਜਨ ਆਪੇ ਹੀ ਥੰਮ ਖਲੋ ਆਪੇ ਪੱਟੀ ਕਰਨੇ ਆਪ ਲਿਖਣ ਹਾਰ ਹੋਆ ਸਭ ਮਤਾਵਣ ਜਾਵਣੀ ਆਪੇ ਹੀ ਨਵਾਂ ਹੋਆ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਚੰਦੂ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਚੰਦੂ ਤੂੰ ਭਗਵਾਨ ਤੇ ਆਤਮ ਚੌ ਚੱਕੀ ਕੀ ਨੀ ਲੋ ਜਿਹਨੇ ਗੁਰੂ ਨਾਲ ਸੇਵਿਆ ਮਨ ਮੁੱਖਾਂ ਪਿਆ ਦੂਣੀ ਚੌਣੀ ਕਰਾਮਾ ਸੱਚੇ ਦਾ ਸੱਚਾ ਟੋ ਦੂਣੀ ਚੌਣੀ ਕਰਾਮਾ ਸੱਚੇ ਦਾ ਸੱਚਾ ਚਾਰੇ ਜਾਗੇ ਚੌਂਜ ਪੰਚਾਇਣ ਆਪੇ ਹੋਆ ਚਾਰੇ ਜਾਗੇ ਚੌਂ ਪੰਚਾਇਣ ਆਪੇ ਹੋਆ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਰਹਿ ਤੂੰ ਠਾਕੁਰ ਵਿੱਚ ਭਗਵਾਨ ਨਾਨਕ ਦੀ ਭਰਾ ਬੇਨਤੀ ਆਪਣੀ ਭਗਤੀ ਲਾ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਠਾਕੁਰ ਵਿੱਚ ਭਗਵਾਨ ਨਾਨਕ ਦੀ ਭਰਾ ਬੇਨਤੀ ਆਪਣੀ ਭਗਤੀ ਲਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕੋਟ ਕੋਟ ਪੜਨਾ ਭੁੱਲ ਚੁੱਕ ਮਾਤਰ ਚਰਨ ਕਮਲਾ ਪਾਸ ਬਹੁਤ ਬਹੁਤ ਧੰਨਵਾਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵਾਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉੱਠ ਗਈ ਸਵਾ ਮਲੇਸ਼ੀ ਕਰ ਕੂੜਾ ਪ੍ਰਸਾਦ ਡਾਂਕਾ ਵਾਜੇ ਫਤਿਹ ਕਰ ਨਿਰੰਕਾਰ ਅਵਤਾਰ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰੇ ਅਵਤਾਰ ਜਗਮਾ ਜੋਤ ਬਰਾਜ ਜੀ ਅਬਚਲ ਨਗਰ ਮਜਾਰ ਸ੍ਰੀ ਸੱਚਖੰਡ ਕੇ ਦਰਬਾਰ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।

ਨੂੰ ਸ਼ੁੱਧ ਬਾਣੀ ਪੜ੍ਹਨ ਦੀ ਸਮਰੱਥ ਬਖਸ਼ਣਾ। ਬਾਣੀ ਦਾ ਭਾਵ ਵਿਛੜੀ ਆਤਮਾ ਮਨਜੋਤ ਸਿੰਘ ਧਾਲੀਵਾਲ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ।

ਵਾਸਾਂ ਰੂਪੀ ਪੂੰਜੀ ਨੂੰ ਭੋਲਦਿਆਂ ਹੋਇਆ ਮਾਤ ਲੋਕ ਤੋਂ ਚਲਾਣਾ ਕਰ ਗਏ। ਸਰਦਾਰ ਰਣਜੀਤ ਸਿੰਘ ਰੰਧਾਵਾ ਦੀ ਆਤਮਕ ਸ਼ਾਂਤੀ ਲਈ ਜਿਨ੍ਹਾਂ ਦੇ ਪਿਤਾ ਸਰਦਾਰ ਬਿਕਰਮਜੀਤ ਸਿੰਘ ਅਤੇ ਮਾਤਾ ਕਮਲਜੀਤ ਸਿੰਘ ਕਮਲਜੀਤ ਕੌਰ ਵੱਲੋਂ ਰਣਵੀਰ ਸਿੰਘ ਰੰਧਾਵਾ ਦੀ ਆਤਮਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਪ੍ਰਾਰੰਭ ਕਰਦੀ ਆਗਿਆ ਮੰਗਦੇ ਨੇ। ਗੁਰੂ ਪਾਤਸ਼ਾਹ ਜੀਓ ਪਾਠੀ ਸਿੰਘਾਂ ਨੂੰ ਸ਼ੁੱਧ ਬਾਣੀ ਪੜ੍ਹਨ ਦੀ ਸਮਰੱਥ ਬਖਸ਼ਣਾ। ਬਾਣੀ ਦਾ ਭਾਵ ਵਿਛੜੀ ਆਤਮਾ ਰਣਵੀਰ ਸਿੰਘ ਧਰ ਰੰਧਾਵਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਜੀ। ਐਸ ਵੇਲੇ ਜੀ ਕੀ ਅਰਦਾਸ, ਅਖਰਵਾਦ ਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਛੇ ਬੁੜੇ ਆਨੰਦ ਸਾਹਿਬ ਜੀ ਕੀ ਅਰਦਾਸ। ਵਾਹਿਗੁਰੂ ਜੀ ਅਖਰਵਾਦ ਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਜੀ। ਉਹ ਆਪ ਜੀ ਦੇ ਸਰੂਪ ਨੂੰ ਆਪਦੇ ਨਿੱਜ ਆਸਰਾਂ ਤੋਂ ਪ੍ਰਕਾਸ਼ ਸਥਾਨ ਤੇ ਲਿਆਉਂਦਿਆਂ, ਪ੍ਰਕਾਸ਼ ਦੀ ਸੇਵਾ ਕਰਦਿਆਂ, ਹੁਕਮਨਾਮੇ ਦੇ ਗੁਰੂ ਪਾਤਸ਼ਾਹ ਸਰਵਣ ਕਰਦਿਆਂ ਬੇਅੰਤ ਫੁੱਲਾਂ ਚੁੱਕਾਂ ਹੋ ਗਈਆਂ। ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ, ਅੱਗੇ ਤੋਂ ਯੋਗ ਸੇਵਾ ਆਪ ਅੰਗ ਸੰਗ ਹੋ ਕੇ ਆਪ ਕਰਵਾ ਲੈਣੀ ਜੀ। ਉਹ ਛੇ ਫੁੜੇ ਆਨੰਦ ਸਾਹਿਬ ਜੀ ਕੀ ਅਰਦਾਸ, ਅਖਰਵਾਟ ਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ। ਆਪਦੀਆਂ ਬੱਚੀਆਂ ਦੱਤਾਂ ਵਿੱਚੋਂ ਪੰਚਮ ਏਕੜਾ ਪ੍ਰਸ਼ਾਦ ਦੇ ਗਾਜ ਰਹਾ ਦਰ ਪ੍ਰਵਾਨ ਹੋਵੇ, ਪ੍ਰਵਾਨਿਆ ਪ੍ਰਸ਼ਾਦ

ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੇ ਨੁਰੀ ਅਰਸ਼ੋਂ ਕੁਰਸ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੋ ਦਿਨ ਆਵੇ ਸੋ ਦਿਨ ਜਾਹੀ ਕਰੁਣਾ ਕੂਚਰ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਗਾਵੇ ਕੋ ਦਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੋਂ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਹੈ ਗਾਵੇ ਕੋ ਜੀ ਲੈ ਫਿਰਦੇ ਹੈ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ।

ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਵ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ।

ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦੁਰੀਆ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋਹ ਭਗਸਾਰ ਅਸੰਖ ਮੋਣ ਲਿਵ ਲਾਏ ਤਾਰ।

ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫੇਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ।

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਹੈ ਸਿਰ ਪਾਰ ਹੋਏ। ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅਖਰਾਂ ਸਿਰ ਸੰਜੋਗ ਵਖਾਣ। ਜਿਨੇ ਲਿਖੈ ਤਿਸ ਸਿਰ ਨਾਹਿ, ਜਿਵ

ਜਾ ਵਾਹੇ ਕੁਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀ ਆਏ ਹੱਥ ਪੈਰ ਤਨ ਦੇਹੇ ਪਾਣੀ ਧੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰਨਾ ਲਿਖ ਲੈ

ਆਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ

ਸਲਾਹੀ ਸਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਣਾ ਹੋ ਵਾਣੀ ਜੇ ਤਿਸ ਮਨੋ ਨਾ ਵਿਸਰੈ।

ਕਿਤ ਮੂਰਖਾਈ ਖਾਏ ਕੇਤਿਆਂ ਦੂ ਭੂ ਸਦਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨਾ ਸਕਾਇ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜੇਤੀਆਂ ਮੁਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇਈ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਏ ਅਮੁੱਲਾਂ ਸੰਭਾਹੇ ਅਮੁੱਲ

ਅਮੁੱਲ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਨ ਆਖ ਹੈ ਪੜੇ ਕਰੇ ਵਖਿਆਨ ਆਖ ਹੈ ਬ੍ਰਹਮ ਆਖ ਹੈ ਇੰਦਹੁ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸ਼ਰ ਆਖ ਹੈ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵਾ ਕੀਤੇ ਆਖ ਹੈ ਆਖਣ ਪਾਹੇ ਕੀਤੇ ਕਹੇ ਕਹੇ ਉੱਠ ਉੱਠ ਜਾਏ ਕੀਤੇ ਕੀਤੇ ਹੋਰ ਕਰੇ ਤਾਖ ਨ ਸਕੇ ਕੇਈ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ।

ਸਰਬ ਸੰਭਾਲੇ ਵਾਜੇ ਨਾ ਦੇ ਅਨੇਕ ਅਸੰਖਾ ਕਿਤੇ ਬਾਵਣ ਹਾਰੇ ਕਿਤੇ ਰਾਗ ਭਰੀ ਸੋ ਕਹੀ ਅਨਉ ਕਿਤੇ ਗਾਵਣ ਹਾਰੇ ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਣ ਸਦਾ ਸੁਵਾਰੇ ਗਾਵੇ ਹਿੰਦੇ ਉਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨੇ ਉਪਾਏ ਤੇਰੇ ਅੱਠ ਸੜ ਤੀਰਥ ਨਾਲੇ ਗਾਵੇ ਜੋਧ ਮਹਾਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ

ਵਡਿਆਈ। ਜੋ ਤਿਸ ਭਾਵੇ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਦ ਝੋਲੀ, ਧਿਆਨ ਕੀ ਕਰੇ ਵਿਭੂਤਾ। ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ, ਆਦੇ ਅਨੀ

ਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ

ਚੌਧਰੀ ਕਰਮ ਪਵੈ ਨਿਸਾਨ, ਕੱਚ ਪਕਾਈ ਉਥੇ ਪਾਏ, ਨਾਨਕ ਗਿਆ ਜਾਪੇ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਣ ਮਹੇਸ਼, ਕੇਤੇ ਬਰਮੈ ਘਾੜਤ ਘੜੀਏ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ ਕੇਤੇ।

ਦਵ ਕੇ ਤੀਆ ਸੁਰਤੀ ਸੇਵਕ ਕੇ ਤੇ ਨਾਨਕ ਅੰਤ ਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜੇ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਏ ਬਹੁਤੇ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਾਂ ਸਿੱਧਾਂ ਕੀ ਸੁਧ ਕਰਮ

ਸਾਲ ਸੋਦਾ ਰਾਗਾਸਾ ਮਹੱਲਾ ਪਹਿਲਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਤੇਰੇ ਨਾਂ ਦੇ ਅਨੇਕ ਅਸੰਖਾ ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਭਰੀ ਸਿਉਂ ਕਹੀਐ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੁਣ ਤੇਰੇ ਸਦਾ ਸੁਵਾਰੇ ਗਾਵਣ ਤੁਦਨੋ ਇੰਦਰ ਅੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕੁਰਾਰੇ ਗਾਵਣ ਤੁਦਨੋ ਪੰਡਤ ਪੜਨ ਰਖੀਸਰ ਯੁਗ ਯੁਗ ਵੇਦਾਂ ਨਾਲੇ ਗਾਵਣ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਣ ਤੁਦਨੋ ਰਤਨੇ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਣ ਤੁਦਨੋ ਜੋਧ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਔਰ ਕਿਤੇ ਤੁਦਨੋ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਹਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਣਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿ ਨਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾਂ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਓ

ਆਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗੇ ਆਈਆ ਸਿੱਧਾ ਪੁਰਖਾਂ ਕੀਆਂ ਵਡਿਆਈਆ ਤੁਦਵਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਪਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤੇ ਸਹਿ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੇ ਭੁੱਖ ਉਤ ਭੁੱਖੇ ਖਾਏ ਚੱਲੀਏ ਦੁੱਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇਰਾ ਸਾਚੇ ਨਾਮ ਕੀ ਤਿਲਵੜਿਆਈ ਆਗ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋਵੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣੇ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜ ਆਪ ਤਿਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਕਮਜਾਤ ਨਾਨਕ ਨਾਵੇ ਬਾਸਨਾਥ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ

ਆਈ ਹਰ ਕੀਰਤ ਹਮਰੀ ਰਹਿ ਰਾਸ ਰਹਾ ਹਰ ਜਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸਾ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗੀ ਨਿਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਧਿਨ ਤੁਰ ਮਸਤਕ ਲਿਖਿਆ ਲੇਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਾ

ਕਰਤ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ ਧਰਿਆ ਰਾਵ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਵਾਹੇ ਠਾਕਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੇ ਸੈਕੋ ਸਾਂਤ ਸਪਾਛੈ ਬਚਰੇ ਸ਼ਰਿਆ ਤਿਨ ਕਵਨ ਖੁਲਾਵੇ ਕਵਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾ

ਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਗਮੀ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵ ਸੰਤੋ ਜੀ ਸਭ ਦੁੱਖ ਸਾਰਨਹਾਰਾ ਰਿਆਪੇ ਠਾਕਰ ਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ।

ਜੀਉਂ ਤੁਧ ਬਿਨਿ ਅਵਰ ਨ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਤੁਧ ਜੀ, ਜਨ ਨਾਨਕ ਤਨ ਕੁਰਬਾਣਾ। ਅਰ ਧਿਆਵੇ ਤੁਧ ਜੀ, ਸੇ ਜਨ ਯੁਗ ਮੈਂ ਸੁਖ ਵਾਸੀ। ਸੇ ਮੁਕਤ ਪੈ ਜਿਨ ਅਰ ਧਿਆਇਆ ਜੀ, ਤਿਨ ਟੁੱਟੀ ਜਮਕੀ ਫਾਸੀ। ਜਿਨ ਅਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਅਰਾ ਰੂਪ ਸਮਾਸੀ। ਸੇ ਧਨ ਜਿਨ ਅਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ।

ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਉਸ ਦੇ ਆਪ ਵਿਛੋੜਿਆ ਮਿਲਾਇਆ। ਤੂੰ ਦਰਿਆ ਸਭ ਤੁਝ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸ ਨੂੰ ਤੂੰ ਜਾਣਾ ਹੈ ਸੋਈ ਜਣ ਜਾਣਾ ਹੈ, ਅਰਗੁਣ ਸਦੀ ਆਖ ਵਖਾਣਾ ਹੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਵਰਣਾ ਕੋਏ। ਤੂੰ ਘਰ ਘਰ ਵੇਖਾ ਹੈ ਜਾਣੇ ਸੋਏ, ਜਣ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵੜੇ ਪਹਿਲੇ ਨਿਵਾਸਾ। ਪਾਣੀ ਪਾਪਕਤ ਨੇ ਕੀਆ, ਪੰਕਜ ਮੋਹ ਪੱਗ ਨਹੀਂ ਚੱਲ ਰਹੇ। ਅਮਦੇਖਾ ਤੈ ਡੂਬੀ ਅਲੈ,

ਜਾਵ। ਨਿਤ ਨਿਤ ਜੀੜੈ ਸੰਭਾਲੀਅਨ, ਦੇਖੇਗਾ ਦੇਵਨ ਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੰਵਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਦਿਓ ਸੱਜਣਿਆ ਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਭਵਨ। ਸਦਨ ਹਾਰਾ ਸਿਮਰੀ ਆਏ, ਨਾਨਕ ਸੇ ਦਿਆ ਵਨ। ਰਾਗ ਆਸਾ ਮਹੱਲਾ ਪਹਿਲਾ, ਛਿਆ ਕਰ ਛੇ ਗੋਰਾ, ਛੇ ਉਪਦੇਸਾ ਛੇ ਘਰ ਛੇ ਗੋਰਾ ਛੇ ਉਪਦੇਸ਼। ਗੁਰ ਗੋਰੇ ਕੋ ਵੇਸਿਆ ਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਾਰ ਆਖ ਵਡਾਈ ਤੋਏ ਰਾ, ਵਿਸਿਆ ਸਿਆ ਕੜੀਆ ਪੈਰਾ। ਥਿੱਥੀ ਵਾਰੀ ਮਾਹੋ ਹੋਆ, ਸੂਰਜ ਕੋ ਰੋਤੇ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ, ਚੰਦ ਦੀਪਕ ਬਣੇ ਤਾਰਕਾ ਮੰਡਲ। ਜਨਕ ਮੋਤੀ ਧੂਪ ਮਾਂ ਲਿਆ ਲੋ, ਪਵਨ ਚਵਰੋ ਕਰੇ ਸਗਲ ਬਨ ਰਾਏ। ਫੂਲ ਅੰਤ ਜੋਤੀ ਕੈਸੀ ਆਰਤੀ ਹੋਏ, ਬਵ ਖੰਡਣਾ ਤੇਰੀ ਆਰਤੀ। ਅਨਾਹਤਾ ਸ਼ਬਦ ਵਾਜ ਅੰਤ ਭੇਰੀ ਰਾਮ। ਸਹਿਸ ਤਾਵ ਨੈਨ ਨਨ, ਨੈਨ ਹੈ ਤੋਹੇ ਕੋ। ਸਹਿਸ ਮੂਰਤ ਨਾਇਕ ਤੋਹੀ, ਸਹਿਸ ਪਦ ਬਿਮਲ ਨਾਨਕ ਪਦ। ਗੰਧ ਬਿਨ ਸਹਿਸ ਤਾਵ ਗਾਂਧੇ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੇ ਸੋ ਆਰਤੀ ਹੋਏ। ਹਰ ਚਰਨ ਕਵਲ ਮੁਕ ਰੰਦ ਲੋ ਬਿਤਾ, ਮਨੁ ਅਣਦ ਨੂੰ ਮਹਿਆਈ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰ, ਘੋਏ ਜਾਤੇ ਤੇਰੇ ਨਾਇ ਵਾਸਾ। ਰਾ ਗੌੜੀ ਪੂਰਬੀ ਮਹਲਾ ਚੌਥਾ, ਕਾਮ ਕਰੋ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤਾ ਲਿਖੇ ਗੁਰਪਾਇਆ। ਮਨ ਹਰਲੇ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ। ਪੁਨ ਵੱਡਾ ਹੈ ਕਰ ਡੰਡੋਤ, ਪੁਨ ਵੱਡਾ ਹੈ ਰਾਮ। ਸਾਗਤਰਾ ਸਾਧਨਾ ਜਾਣਿਆ, ਤਨੰਤਰ ਹੋਮੇ ਕੰਡਾ ਹੈ। ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੇ, ਜਮ ਕਾਲ ਸਹਿ ਸਿਰ ਡੰਡਾ ਹੈ।

ਓ ਕਰ ਸੰਤਨ ਕੀ ਧੂਰੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਘਰ ਪਹਿਲਾ ਮੋਤੀ ਦਾ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਹੋ। ਕਸਤੂਰ ਕੰਗੂ ਅਗਰ ਅਗਰ ਚੰਦਨ ਲੀਪ ਆਵੇ ਚਾਉ। ਮਦ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ। ਹਰ ਬਿਨ ਜੀਓ ਜਲ ਬਲ ਜਾਉ। ਮੈਂ ਆਪਣਾ ਗੁਰਪੂਛ ਦੇਖਿਆ ਵਰਣਾ ਹੀ ਥਾਉਰ। ਧਰਤੀ ਤਾਂ ਹੀਰੇ ਲਾਲ ਜੜਤੀ ਪਲੰਘ ਲਾਲ ਜੜਾਉ। ਮੋਹਣੀ ਮੁੱਖ ਮਣੀ ਸੋਹੇ ਕਰੇ ਰੰਗ।

ਸਹਿ ਅਸਮਾਨੀ ਜਾਉ, ਨਦਰੀ ਕਿਸੇ ਨਾ ਆਵੂ, ਨਾ ਕਿਛ ਪੀਆ ਨਾ ਖਾਓ, ਪੀ ਤੇਰੀ ਕੀਮਤ ਨਾ ਪਵੈ, ਹਉ ਕੇਵੜੇ ਆਖਾ ਨਾਓ, ਨਾਨਕ ਕਾਗਦ ਲੱਖ ਮਣਾ, ਪੜ ਪੜ ਕੀਚੇ ਭਾਓ, ਮਸੂ ਤੋਟ ਨਾ ਆਵਈ, ਲਿਖਣ ਪਾਉਣ ਚਲਾਓ, ਪੀ ਤੇਰੀ ਕੀਮਤ ਨਾ ਪਵੇ, ਹਉ

ਪੁੱਛਣ ਜਾਓ। ਬਾਬਾ ਮਾਇਆ ਰਚਨਾ ਧੋਹ ਅੰਦੇ ਨਾ ਵਸਾਰਿਆ, ਨਾ ਤਿਸ ਇਹ ਨਾ ਹੋ ਰਹਾ। ਜੀਵਨ ਮਰਨਾ ਜਾਇ ਕਹਿ ਇੱਥੇ ਖਾਜੇ ਕਾਲ, ਜਿੱਥੇ ਬਹਿਸ ਸਮਝਾਈ ਹੈ ਤਿੱਥੇ ਕੋਈ ਨਾ

ਡਾਲ ਰਸ ਕਸ ਆਪਸ ਲਾਹਣਾ ਕਰ ਮੇਰੇ ਕਰਤਾਰ ਬਾਬਾ ਬੋਲੀਐ ਪਤ ਹੋਏ ਉਤਮ ਸੇ ਦਰਿ ਉਤਮ ਕਹੀਐ ਨੀਚ ਕਰਮ ਬਹਿ ਰੋਏ ਰਾ ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ ਰਸ ਘੋੜੇ ਰਸੇਜਾ ਮੰਦਰ ਰਸ ਮੀਠਾ ਰਸ ਮਾਸ ਏਤੇ ਰਸ ਸਰੀਰ ਕੇ ਕਾਏ ਘਟ ਨਾਮ ਨਿਵਾਸ ਜਿਤ ਬੋਲਿਆ ਪਤ ਪਾਈ ਐ ਸੋ ਬੋਲਿਆ ਪ੍ਰਵਾਨ ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਾਨੇ ਅਜਾਨ।

ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੋਫੀਆ ਰਾਖਣ ਕੋ ਦਰਬਾਰ ਨਾਨਕ ਸਾਚੇ ਕਹੋ ਸੱਚ ਜਾਣ ਜਿਤ ਸੇਵਾ ਸੁਖ ਪਾਈਏ ਤਰ ਤਰ ਤੇਰੀ ਦਰਗਹਿ ਚੱਲੇ ਮਾਣ ਰਹਾਉ ਸੱਚ ਸਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਉ ਸੁਣੈ ਬਖਾਣੇ ਜਿਤੜੈ ਹਉ ਤਿੰਨ ਬਲ ਹਾਰੇ ਜਾਓ ਤਾਂ ਮਨ ਖੀਵਾ ਜਾਣੀਐ ਜਾਂ ਮੈਲੀ ਪਾਏ ਥਾਉ ਨਉ ਨੀਰ ਚੰਗਿਆਈਆਂ ਸਤ ਪਰਮਲ ਧੰਨ ਵਾਸ ਤਾਂ ਮੁੱਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ ਦੁੱਖ ਤਿਸੇ ਭੈ ਆਖੀਐ ਸੁਖ ਜਿਸੇ ਹੀ ਪਾਸ ਸੋ ਕਿਉਂ ਮਨੋ ਵਿਸਾਰੀਏ ਜਾਂ ਕੇ ਜੀ ਪੁਰਾਨ ਤਿਸ ਵਿਣ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪ੍ਰਵਾਨ ਸ੍ਰੀ ਰਾਗ ਮਹੱਲ ਪਹਿਲਾ ਜਾਲ ਮੋਹ ਘਸ ਮਸ

ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ। ਸ੍ਰੀ ਰਾਗ ਮਹੱਲਾ ਪਹਿਲਾ। ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ ਖੜ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਭਾਉ ਏ

ਬੰਦ ਗੁਣ ਧਾਤ ਵਾਜਾ ਨੇ ਜਾ ਪਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜਨਾ ਬਾਬਾ ਹੋਰ ਚੜਨਾ ਖੁਸ਼ੀ ਖੁਆਰ ਜਿੱਤ ਚੜਿਆ ਤਨ ਪੀੜੀਐ ਮਨ ਮੈਂ ਚਲੇ ਵਿਕਾਰ ਰਾ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ ਹੁਕਮ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤੇ ਅਪਾਰ।

ਹੋ ਮੇ ਮੁਹੀ ਕਰਾ ਉਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾ ਵੇਸਾਹ ਕਲਪ ਤੇ ਆਗੀ ਬਾਦ ਹੈ ਸੱਚਾ ਵੇ ਪ੍ਰਵਾਹ ਮਨ ਰੇ ਸੱਚ ਮਿਲੇ ਭਉ ਜਾਏ ਪੈ ਬਿਨ ਨਿਰਭਉ ਕਿਉਂ ਥੀਐ ਗੁਰਮੁਖ ਸਭ

ਪਿਆਰ ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ ਤ੍ਰਿਪਤ ਕਰਮ ਕਮਾਈਏ ਆਸੇ ਅੰਦੇਸਾ ਹੋਏ ਕਿਉਂ ਗੁਰ ਬਿਨ ਤ੍ਰੁਟੀ ਛੁੱਟ ਸੀ ਸਹਿਜ ਮਿਲਿਆ ਸੁਖ ਹੋਏ ਨਿਜ ਘਰ ਮੈਲ ਪਛਾਣੀਏ ਨਦਰ ਕਰੇ ਮਲ ਧੋਏ ਗੁਰ

ਐਨਸ ਕਿਰ ਢਹਿ ਪਾਏ। ਬਿਨ ਸਭ ਦੇ ਸੁਖ ਨਾਥੀਐ, ਪਿਰ ਬਿਨ ਦੁਖ ਨਾ ਜਾਏ। ਮੁੰਦੇ ਪਿਰ ਬਿਨ ਕਿਆ ਸਿੰਗਾਰ, ਦਰ ਘਰ ਟੋਈ ਨਾ ਲਹਿ ਦਰਗਹਿ।

ਪੂਰਾ ਜਿਸ ਤੇ ਉਪਜੇ ਤਿਸ ਤੇ ਬਿਨਸੈ ਘਟ ਘਟ ਸੱਚ ਭਰਪੂਰ ਆਪੇ ਮੇਲ ਮਿਲਾਵ ਹੀ ਸਾਚੇ ਮੈਲ ਹਦੂਰ ਸਾਹੇ ਸਾਹੇ ਤੁਝ ਸੰਭਲਾ ਕਦੇ ਨਾ ਵਿਸਾਰਿਓ ਜਿਉ ਜਿਉ ਸਹਿ ਮਨ ਵਸੈ ਗੁਰਮੁਖੀ ਅੰਮ੍ਰਿਤ ਪੀਓ ਮਨ ਤਨ ਤੇਰਾ ਤੂੰ ਧਨੀ ਗਰਭ ਨਿਵਾਰ ਸਮੇਓ ਜਿਨਿਓ ਜਗਤਿਓ ਪਾਇਆ ਤ੍ਰੈ ਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਏ ਮਨ ਮੁਖ ਮੁਗਦ ਗੁਬਾਰ ਘੜ ਘੜ ਜੋਤ ਨਿਰੰਤਰੀ ਬੂਜੇ ਗੁਰਮਤਿ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀਚੇ ਸਾਬਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਓ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤ

ਮਨ ਦੀਆਂ ਸਿਰ ਨਾਲ ਤ੍ਰੈ ਪਵਣ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਿਤਪਾਲ ਹੀ ਲਿਖੈ ਸਾਸ ਗਰਾਸ ਅੰਤਰ ਗੁਰਮੁਖ ਤੂੰ ਵਸੈ ਜਿਉਂ ਪਾਵੇ ਤਿਉਂ ਨਿਰਜਾਸ ਜੀਰੇ